ਸਲੋਕ ਮਹੱਲਾ ਪਹਿਲਾ ਦਇਆ ਕਪਾਸ ਤੋ ਸੂਚਤ ਗੰਢੀ ਸਤ ਵਟ ਇਹ ਜਿਨੇ ਜੀ ਕਾਹੀ ਤਾਂ ਪੰਡ ਕਤ ਨਾਇਕ ਤੈ

ਬਲ ਜੀ ਵਾਹੇ ਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀ ਪ੍ਰਥਮ ਭਗਤੀ ਸਿਮਰਕਾ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਹਰ ਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤੇ ਆਈਆ ਜਿਸ ਬਿਠੇ ਸਭ ਦੁਖ ਜਾਏ ਏਕ ਬਹਾਦਰ ਸਿਮਰਿਆ ਘਰ ਨੋ ਨਿਧ ਆਵੇ ਤਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ

ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪੜੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆ ਰਿਆਂ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਫਲਾਸਾਂ ਨਾਲ ਨਿਭਾਹੀ ਉਹਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਦੀ ਬੋਲੇ ਦੀ ਵਾਹਿਗੁਰੂ ਬੋਲੇ ਦੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੇ ਦੀ ਵਾਹਿਗੁਰੂ ਬੋਲੇ ਦੀ ਪ੍ਰਥਮਾ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵਾ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇ ਤੋ ਦੇਗ ਤੇਗ ਫਤਿਹ ਦਰਦ ਕੀ ਪਾਜ ਪੰਤ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬਾਣ ਬਾਲੇ ਬੋਲੇ ਜੀ ਵਾਹਿਗੁਰੂ ਬੋਲੇ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹ ਦਾਨ ਪ੍ਰਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੇ ਜੀ ਵਾਹਿਗੁਰੂ ਬੋਲੇ ਜੀ ਸਿੱਖਾਂ ਦਾ ਮਨ ਨੀਮਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਮਾਨਿਆਂ ਦੇ ਮਾਨ ਨਤਾਨਿਆਂ ਦੇ ਤਾਨ ਓਟਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮਾਫ ਕਰਨੀ ਸੱਚੇ ਪਾਤਸ਼ਾਹ ਜੀਓ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਰਾਹ ਪ੍ਰਸਾਦ ਭੇਟਾ ਕੀਤਾ ਗਿਆ ਹੈ ਉਹਨਾਂ ਦੀ ਅਰਦਾਸ ਸਮੂਹ ਸੰਗਤ ਅਤੇ ਤਹਿਲੀਆਂ ਦੀ ਅਰਦਾਸ ਸਤਿਗੁਰੂ ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮ ਦਾਨ ਬਖਸ਼ਣਾ ਸਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਜ਼ੂਰ ਰਾਹ ਪ੍ਰਸਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਸੁਖ ਹੋਵੇ ਨਾਮ ਚਿੱਤ ਆਵੇ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਨ ਨਾਨਕ ਨਾਮ ਚੜ੍ਹਦੀ ਕਲਾ।

ਹੁਣ ਤੁਸੀਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਰਹੇ ਸੀ। ਸਾਡੇ ਸਟੂਡੀਓਜ਼ ਦੀ ਘੜੀ ਮੁਤਾਬਕ ਇਸ ਵੇਲੇ ਸਵੇਰ ਦੇ 6 ਵਜ ਰਹੇ ਨੇ। ਹੁਣ ਤੋਂ ਬਸ ਕੁਝ ਹੀ ਪਲਾਂ ਚ ਤੁਸੀਂ ਸਾਡੇ ਦਿੱਲੀ ਕੇਂਦਰ ਤੋਂ ਸੁਣੋਗੇ ਹਿੰਦੀ ਚ ਸਮਾਚਾਰ।

ਜਦੋਂ ਸਿੰਘ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦੇ ਸਿੱਧੇ ਪ੍ਰਸਾਰਣ ਨਾਲ ਜੁੜੇ ਹੋਏ ਸੀ। FM 103.6 MHz ਦੀ ਆਕਾਸ਼ਵਾਣੀ ਦਾ ਅੰਮ੍ਰਿਤਸਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਵਰਲਡ ਸਰਵਿਸ ਦੀ ਪੰਜਾਬੀ ਸੇਵਾ।

ਨਟਕਿਆ ਬੇ ਪਰਵਾਹ ਦੇ ਨਾਲ ਸ਼ੋਅ ਸੰਦੇਸ਼ ਕਲਾਮ ਦੇ ਨਾਲ ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਹੀ ਖਤਮ ਕਰਦੇ ਹਾਂ। ਐਫਐਮ 103.6 ਮੈਗਾਹਰਟਜ਼ ਤੇ ਆਕਾਸ਼ਵਾਣੀ ਦਾ ਅੰਮ੍ਰਿਤਸਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਵਰਲਡ ਸਰਵਿਸ ਦਿੰਦੀ ਪੰਜਾਬੀ ਸੇਵਾ। ਇਸ ਦੌਰਾਨ ਸਾਡੇ ਅੱਜ ਦੀ ਪਹਿਲੀ ਸਭਾ ਦੇ ਪ੍ਰੋਗਰਾਮ ਇੱਥੇ ਹੀ ਖਤਮ ਹੁੰਦੇ ਨੇ। ਸਾਡੇ ਅਗਲੇ ਐਲਾਨ ਦਾ ਇੰਤਜ਼ਾਰ ਕਰੋ।

ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਮੈਂ ਹਾਜ਼ਰ ਹਾਂ ਸ਼ਮਿੰਦਰ ਕਲੇਰ। ਅੱਜ ਦੇ ਇਸ ਪ੍ਰੋਗਰਾਮ 'ਚ ਅਸੀਂ ਸੁਣਾਂਗੇ ਜੀਆਂ ਨੂੰ ਲੜੀ ਤਹਿਤ ਉੱਗੇ ਕਹਾਣੀ।

0: के लिए वोटर लिस्ट शुद्ध होना ही चाहिए।
1: ਇਹ ਖਬਰ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRN ਜਲੰਧਰ। ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਕਤਰ ਵਪਾਰ ਸੰਘ ਨੂੰ ਭਾਰਤ ਵਿਚ ਵਪਾਰ ਅਤੇ ਨਿਵੇਸ਼ ਭਾਈਵਾਲੀ ਲਈ ਮੌਕਿਆਂ ਦੀ ਸਰਗਰਮੀ ਨਾਲ ਕੋਕ ਕਰਨ ਅਤੇ ਦੁਵੱਲੇ ਆਰਥਿਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਅਪੀਲ ਕੀਤੀ। ਗੱਲਬਾਤ ਦੌਰਾਨ ਖਜ਼ਾਨਾ ਮੰਤਰੀ ਨੇ ਦੋਵਾਂ ਦੇਸ਼ਾਂ ਵਿਚ ਉਭਰ ਰਹੇ ਆਰਥਿਕ ਮੌਕਿਆਂ ਤੇ ਚਰਚਾ ਕੀਤੀ। ਦੋਹਾ ਵਿਚ ਕਤਰ ਵਪਾਰ ਸੰਘ ਦੀ ਵਪਾਰਕ ਗੋਲਮੇਜ਼ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਭਾਰਤ ਦੇ ਮਜ਼ਬੂਤ ਆਰਥਿਕ ਵਿਕਾਸ, ਵੱਧ ਰਹੇ ਨਿਵੇਸ਼ ਅਤੇ ਮਾਲੀ ਸਾਲ 2025-26 ਵਿਚ 94 ਅਰਬ 50 ਕਰੋੜ ਡਾਲਰ ਤੋਂ ਵੱਧ ਰਿਕਾਰਡ ਕੁਲ ਵਿਦੇਸ਼ੀ ਸਿੱਧੇ ਨਿਵੇਸ਼ ਦਾ ਜ਼ਿਕਰ ਕੀਤਾ। ਉਨ੍ਹਾਂ ਜਾਪਾਨ ਕ੍ਰੈਡਿਟ ਸਿਧਾ ਰਾਹੀਂ ਹਾਲ ਹੀ ਵਿਚ ਭਾਰਤ ਦੀ ਲੰਮੇ ਸਮੇਂ ਦੀ ਰੇਟਿੰਗ ਵਧਾਏ ਜਾਣ ਦਾ ਵੀ ਜ਼ਿਕਰ ਕੀਤਾ। ਇਸ ਤੋਂ ਪਹਿਲਾਂ ਖਜ਼ਾਨਾ ਮੰਤਰੀ ਨੇ ਕਤਰ ਦੇ ਵਿਦੇਸ਼ ਵਪਾਰ ਬਾਰੇ ਰਾਜ ਮੰਤਰੀ ਡਾ ਅਹਿਮਦ ਬਿਨ ਮੁਹੰਮਦ ਅਲ ਸਈਦ ਨਾਲ ਮੁਲਾਕਾਤ ਕੀਤੀ। ਡਾ ਅਲ ਸਈਦ ਨੇ 2025 ਵਿਚ ਆਪਣੀ ਭਾਰਤ ਯਾਤਰਾ ਨੂੰ ਯਾਦ ਕੀਤਾ ਤੇ ਕਿਹਾ ਕਿ ਭਾਰਤ ਵਿਚ ਕਈ ਬੁਨਿਆਦੀ ਢਾਂਚੇ ਦੇ ਖੇਤਰ ਹਨ ਜਿਵੇਂ ਕਿ ਬੰਦਰਗਾਹਾਂ, ਹਵਾਈ ਅੱਡਿਆਂ, ਸ਼ਾਹਰਾਹ ਅਤੇ ਬਿਜਲੀ ਵਿਚ ਮਹੱਤਵਪੂਰਨ ਨਿਵੇਸ਼ ਸੰਭਾਵਨਾਵਾਂ ਨੇ। ਇਸ ਤੋਂ ਇਲਾਵਾ ਕਤਰ ਵਿਚ ਭਾਰਤੀ ਕੰਪਨੀਆਂ ਲਈ ਭੋਜਨ ਸੁਰੱਖਿਆ, ਫਾਰਮਾਸੂਟੀਕਲ, ਪੈਟਰੋਕੈਮੀਕਲ, ਸਿੱਖਿਆ, ਸਿਹਤ ਅਤੇ ਸਟਾਰਟਅਪ ਵਰਗੇ ਖੇਤਰਾਂ ਵਿਚ ਨਿਵੇਸ਼ ਦੇ ਮੌਕੇ ਨੇ। ਖਜ਼ਾਨਾ ਮੰਤਰੀ ਨੇ ਕਿਹਾ ਕਿ ਭਾਰਤ ਕਤਰ ਨਾਲ ਵਪਾਰ ਅਤੇ ਨਿਵੇਸ਼ ਵਧਾਉਣ ਨੂੰ ਬਹੁਤ ਮਹੱਤਵ ਦਿੰਦਾ ਅਤੇ ਫਰਵਰੀ 2025 ਵਿਚ ਕਤਰ ਦੇ ਅਮੀਰ ਦੀ ਸਰਕਾਰੀ ਯਾਤਰਾ ਦੌਰਾਨ ਦੋਵਾਂ ਦੇਸ਼ਾਂ ਵਿਚਕਾਰ ਸਬੰਧਾਂ ਨੂੰ ਰਣਨੀਤਿਕ ਭਾਈਵਾਲੀ ਦੇ ਪੱਧਰ ਤੱਕ ਉੱਚਾ ਚੁੱਕਣ ਦਾ ਵੀ ਜ਼ਿਕਰ ਕੀਤਾ। ਭਾਰਤੀ ਸਮੁੰਦਰੀ ਫੌਜ ਦੇ ਕਮਾਂਡਰਾਂ ਦੀ ਕਾਨਫਰੰਸ ਨਵੀਂ ਦਿੱਲੀ ਵਿਚ ਹੋ ਰਹੀ ਏ। ਫੌਜ ਮੁਖੀ ਅਤੇ ਰੱਖਿਆ ਸਟਾਫ ਮੁਖੀ ਸਮੇਤ ਸਮੁੰਦਰੀ ਫੌਜ ਦੀ ਸੀਨੀਅਰ ਲੀਡਰਸ਼ਿਪ ਇਸ ਵਿਚ ਮੌਜੂਦ ਏ। ਸਮੁੰਦਰੀ ਫੌਜ ਮੁਖੀ ਐਡਮਿਰਲ ਕ੍ਰਿਸ਼ਨਾ ਸਵਾਮੀਨਾਥਨ ਨੇ ਸਮੁੰਦਰੀ ਸੁਰੱਖਿਆ ਸਿਲਸਿਲੇ ਅਤੇ ਭਾਰਤੀ ਸਮੁੰਦਰੀ ਫੌਜ ਦੀ ਸੰਚਾਲਨ ਸਥਿਤੀ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਤੇਜ਼ੀ ਨਾਲ ਬਦਲਦੇ ਮੁਤਾਬਿਕ ਕਾਰਵਾਈ ਅਤੇ ਪ੍ਰਤੀਕਿਰਿਆ ਸਮਰੱਥਾਵਾਂ ਨੂੰ ਬਣਾਏ ਰੱਖਣ ਦੀ ਜ਼ਰੂਰਤ ਤੇ ਜ਼ੋਰ ਦਿੱਤਾ। ਰੱਖਿਆ ਸਟਾਫ ਮੁਖੀ ਜਨਰਲ ਐਨਐਸ ਰਾਜਾ ਸੁਬਰਾਮਣੀ ਨੇ ਸਮੁੰਦਰੀ ਫੌਜ ਨੂੰ ਦੇਸ਼ ਦੀ ਰਣਨੀਤਿਕ ਸਮਰੱਥਾਵਾਂ ਨੂੰ ਵਧਾਉਣ ਵਾਲੀ ਇਕ ਮਹੱਤਵਪੂਰਨ ਸ਼ਕਤੀ ਦੱਸਿਆ। ਉਨ੍ਹਾਂ ਨੇ ਟੈਕਨਾਲੋਜੀ ਨੂੰ ਤੇਜ਼ੀ ਨਾਲ ਅਪਣਾਉਣ, ਆਤਮ ਨਿਰਭਰਤਾ ਪ੍ਰਾਪਤ ਕਰਨ ਅਤੇ ਭਾਰਤ ਦੀ ਊਰਜਾ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਮੁੰਦਰੀ ਫੌਜ ਦੇ ਯਤਨਾਂ ਦੀ ਸ਼ਲਾਘਾ ਕੀਤੀ। ਫੌਜ ਮੁਖੀ ਜਨਰਲ ਤੀਰਸੇਖ ਨੇ ਮੌਜੂਦਾ ਸੁਰੱਖਿਆ ਮਾਹੌਲ ਅਤੇ ਉਭਰ ਰਹੀਆਂ ਸੁਰੱਖਿਆ ਚੁਣੌਤੀਆਂ ਤੇ ਸਮੁੰਦਰੀ ਫੌਜ ਦੇ ਕਮਾਂਡਰਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਭਾਜਪਾ ਨੇ ਇਲਜ਼ਾਮ ਲਾਇਆ ਕਿ ਕਾਂਗਰਸ ਲੋਕਾਂ ਨੂੰ ਖੇਤਰ, ਭਾਸ਼ਾ ਅਤੇ ਜਾਤ ਦੇ ਆਧਾਰ ਤੇ ਵੰਡਣ ਦੀ ਕੋਸ਼ਿਸ਼ ਕਰ ਰਹੀ ਏ। ਤੇਲੰਗਾਨਾ ਦੇ ਮੁੱਖ ਮੰਤਰੀ ਰੇਵੰਤ ਰੈਡੀ ਨੇ ਦੋ ਹਿੰਦੂ ਦੇਵਤਿਆਂ ਤੇ ਕੀਤੇ ਗਏ ਬਿਆਨ ਬਾਰੇ ਪ੍ਰਤੀਕਿਰਿਆ ਦਿੰਦੇ ਹੋਏ ਭਾਜਪਾ ਬੁਲਾਰੇ ਸੁਧਾਰ ਚਤੁਰਵੇਦੀ ਨੇ ਇਲਜ਼ਾਮ ਲਾਇਆ ਕਿ ਕਾਂਗਰਸ ਹਿੰਦੂਆਂ ਨੂੰ ਦੱਖਣ ਅਤੇ ਉੱਤਰ ਵਿਚ ਵੰਡਣ ਦੀ ਕੋਸ਼ਿਸ਼ ਕਰ ਰਹੀ ਏ। ਅੱਜ ਨਵੀਂ ਦਿੱਲੀ ਵਿਚ ਪਾਰਟੀ ਸਦਰ ਮੁਕਾਮ ਵਿਖੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਬੁਲਾਰੇ ਸੁਧਾਰ ਚਤੁਰਵੇਦੀ ਨੇ ਇਲਜ਼ਾਮ ਲਾਇਆ ਕਿ ਕਾਂਗਰਸ ਦੇਵਤਿਆਂ ਨੂੰ ਵੀ ਵੰਡਣ ਦੀ ਹੱਦ ਤੱਕ ਚਲੀ ਗਈ ਏ।
0: अब भगवानों को विभाजित करने की सीमा तक आ गए हैं। मुझे लगता है यह भारत में राजनीति करने के सबसे निकृष्टतम उदाहरणों में से एक है। इसलिए मैं कांग्रेस पार्टी के लिए कहना चाहूंगा कि अंग्रेजों ने हमको बांटा, फिर भी अपने देश की खातिर इन्होंने हर परिवेश को बांटा कुर्सी के उद्देश्य की खातिर।
1: सरकार ने मुसाफिर वाहन लिए नवे कॉर्पोरेट औसत ईंधन इकोनॉमी CAFE

the office like you did. On which across the farm. ਭਾਰਤ ਨੇ ਜਾਪਾਨ ਏਸ਼ੀਆਈ ਖੇਡਾਂ ਵਿੱਚ ਤੀਰੰਦਾਜ਼ੀ ਵਿੱਚ ਤਿੰਨ ਅਤੇ ਨਿਸ਼ਾਨੇਬਾਜ਼ੀ ਵਿੱਚ ਇੱਕ ਸੋਨੇ ਦੇ ਤਮਗੇ ਸਮੇਤ ਸੋਨੇ ਦੇ ਕੁੱਲ ਚਾਰ ਤਮਗੇ ਜਿੱਤੇ ਨੇ। ਵਪਾਰ ਕਿਸਮਤ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਵਿਚਕਾਰ ਆਰਥਿਕ ਸਬੰਧ ਲਗਾਤਾਰ ਮਜ਼ਬੂਤ ਹੋ ਰਹੇ ਨੇ। ਗ੍ਰਹਿ ਮੰਤਰੀ ਅਮਿਤ ਸ਼ਾਹ ਪੰਜਾਬ ਦੇ ਜਲੰਧਰ ਵਿੱਚ ਨਸ਼ਾ ਮੁਕਤ ਪੰਜਾਬ ਯਾਤਰਾਵਾਂ ਦੀ ਸਮਾਪਤੀ ਮੌਕੇ ਸ਼ਾਮਲ ਹੋਣ ਲਈ ਇੱਥੇ ਪਹੁੰਚ ਕੇ ਰੈਲੀ ਨੂੰ ਕਰਨਗੇ ਸੰਬੋਧਨ। ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਕਤਰ ਵਪਾਰ ਸੰਘ ਨੂੰ ਭਾਰਤ ਵਿੱਚ ਵਪਾਰ ਤੇ ਨਿਵੇਸ਼ ਭਾਈਵਾਲੀ ਦੇ ਮੌਕਿਆਂ ਦੀ ਸਰਗਰਮੀ ਨਾਲ ਘੋਖ ਕਰਨ ਦੀ ਅਪੀਲ ਕੀਤੀ ਏ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਸ਼ਾਮ 6 ਵਜੇ ਵੀ ਮਿਲਦਾ ਹੋਏਗਾ। ਨਮਸਕਾਰ।

ਨਵੀਂ ਤਾਂ ਪ੍ਰਵੀਨ ਦੀ ਆਵਾਜ਼ ਵਿੱਚ ਸੁਣਦੇ ਪਏ ਹਵੇ ਸੁਣਨ ਲਿਓ ਤੁਸੀਂ ਇਹ ਹਿੰਦੀ ਦਾ ਗੀਤ ਸੁਣਿਆ ਹੋ ਸੀ ਮਿਹਨਤ ਹਮਾਰਾ ਜੀਵਨ ਮਿਹਨਤ ਹਮਾਰਾ ਨਾਰਾ ਮਿਹਨਤ ਸੇ ਜਗ ਮਗਾ ਲੋ ਤਕਦੀਰ ਕਾ ਸਿਤਾਰਾ ਹਾਂਜੀ ਹੁਣ ਅਸਾਂ ਗੱਲ ਕਰੇਂਦੇ ਹਾਂ ਮਿਹਨਤ ਤੇ ਮਿਹਨਤ ਸਫਲਤਾ ਦੀ ਕੁੰਜੀ ਹੈ ਇਹ ਅਸਾਂ ਬਚਪਨ ਤੋਂ ਸਕੂਲ ਚ ਪੜ੍ਹੇਂਦੇ ਆਸੀ ਵਕਤ ਹੀ ਇੱਕ ਸੱਚੀ ਗੱਲ ਏ ਜਹਾਨ ਵਿਚ ਕੋਈ ਕੰਮ ਇੰਜ ਦਾ ਕਹਿਣੀ ਜਿਹੜਾ ਮਿਹਨਤ ਤੋਂ ਬਗੈਰ ਥੀ ਹੁੰਦੇ ਨਾਲ ਹੀ ਪੱਕਾ ਇਰਾਦਾ ਵੀ ਥੀ ਹੋਣਾ ਚਾਹੀਦਾ ਹੈ ਕਿ ਹਾਂ ਅਸਾਂ ਇਸ ਕੰਮ ਕੋ ਪੂਰਾ ਕਰਕੇ ਮੰਜ਼ਿਲ ਤੇ ਕਰ ਪਹੁੰਚਣਾ ਹੈ ਮਿਹਨਤ ਨਾਲ ਇਨਸਾਨ ਦੀ ਜ਼ਿੰਦਗੀ ਸੁਖੀ ਥੀ ਵੰਜਦੀ ਤੇ ਆਵਣ ਵਾਲਾ ਵੇਲਾ ਉਜਲ ਬਣ ਸੀ ਅੱਜ ਦੀ ਕਰੀ ਹੋਈ ਮਿਹਨਤ ਕੱਲ ਦੀ ਡੀ ਸੁਖ ਦਿੰਦੀ ਹੈ ਤੇ ਜੇ ਬੰਦਾ ਬੈਠਾ ਹੀ ਰਹੇ ਹੌਸਲਾ ਨਾ ਕਰੇ ਕਿਸਮਤ ਕੋ ਹੀ ਕਸੂਰਵਾਰ ਦਸਿੰਦਾ ਰਹੇ ਤਾਂ ਕੁਝ ਵੀ ਕਦਹਾ ਵੀ ਹਾਸਲ ਕਹਿਣੀ ਥੀ ਉਨਾ ਤੇ ਜੇ ਮਿਹਨਤ ਕਰੇਂਦਾ ਹੈ ਮਜ਼ਬੂਤ ਇਰਾਦਾ ਕਰ ਘਿਨਦਾ ਹੈ ਤਾਂ ਨਾ ਥੀ ਵਣ ਵਾਲਾ ਕੰਮ ਵੀ ਥੀ ਜਾਂਦਾ ਹੈ ਕੋਈ ਕੰਮ ਔਖਾ ਵੀ ਥੀ ਵੇ ਤਾਂ ਮਿਹਨਤੀ ਇਨਸਾਨ ਉਸ ਵਿਚ ਸਫਲਾ ਥੀ ਵਣ ਕੀਤੇ ਪੰਨ ਕੱਢ ਘਿਨਦਾ ਹੈ ਜਿਸ ਤੇ ਟੁੱਟ ਕੇ ਉਹ ਮੰਜ਼ਿਲ ਤੇ ਕਰ ਪਹੁੰਚ ਹੀ ਜਾਂਦਾ ਹੈ ਹੁਣ ਦੇਖੋ ਬਾਲ ਮਿਹਨਤ ਕਰੇਂਦਾ ਹੈ ਤਾਂ ਪਾਸ ਥੀਂਦਾ ਹੈ ਵਪਾਰੀ ਮਿਹਨਤ ਕਰੇਂਦਾ ਹੈ ਤਾਂ ਬਹੁਤ ਪੈਸਾ ਕਮਾਉਂਦਾ ਹੈ ਨੌਕਰੀ ਵਿਚ ਮਿਹਨਤ ਕਰੇਂਦਾ ਹੈ ਤਾਂ ਉਸਕੋ ਤਰੱਕੀ ਮਿਲ ਜਾਂਦੀ ਹੈ ਨਾ ਸੰਸਾਰ ਭਰ ਦੇ ਬਹੁ ਵੱਡੇ ਵੱਡੇ ਉਦਯੋਗਪਤੀ ਨਾਮੀ ਗਿਰਾਮੀ ਲੋਕ ਇੰਜੇ ਹੀ ਕਹਿੰਦੇ ਬਣੇ ਉਨ੍ਹਾਂ ਨੇ ਪੱਕੇ ਇਰਾਦੇ ਕੀਤੇ ਹਈ ਮਿਹਨਤ ਕੀਤੀ ਹਈ ਤਾਂ ਹੀ ਇਸ ਮੁਕਾਮ ਤੇ ਕਰ ਪਹੁੰਚੇ ਕਿ ਉਨ੍ਹਾਂ ਦਾ ਸੰਸਾਰ ਭਰ ਵਿਚ ਨਾਮ ਹੈ ਕਿਸਮਤ ਦੇ ਭਰੋਸੇ ਬੈਠਣ ਵਾਲੇ ਜ਼ਿੰਦਗੀ ਦੀ ਹਰ ਦੌੜ ਚ ਪਿੱਛੋਂ ਰਹਿ ਜਾਂਦੇ ਹਨ ਤਰੱਕੀ ਦਾ ਹਰ ਮੌਕਾ ਗੁਆਚ ਗਿਣਦੇ ਹਨ ਹਾਂ ਇਨਸਾਨ ਆਪਣੇ ਸ਼ੌਕ ਤੇ ਤਾਕਤ ਦੇ ਮੁਤਾਬਕ ਕੋਈ ਵੀ ਕੰਮ ਚੁਣ ਲੈਂਦੇ ਸੰਗੀਤ ਕਲਾ ਵਿਗਿਆਨ ਵਪਾਰ ਮੀਡੀਆ ਖੇਲਾ ਪੜ੍ਹਾਈ ਨੌਕਰੀ ਵਕਾਲਤ ਕੁਝ ਵੀ ਪਰ ਉਸ ਵਿਚ ਉਸਕੋ ਬਹੁ ਮਿਹਨਤ ਕਰਨੀ ਹੋਵੇਗੀ ਸੱਚੇ ਮਨ ਨਾਲ ਪੱਕਾ ਇਰਾਦਾ ਕਰ ਘਿਨੋ ਤੇ ਮਿਹਨਤ ਕਰੋ ਤਾਂ ਫਲ ਬਹੁ ਚੰਗਾ ਮਿਲਸੀ ਤੇ ਹੁਣ ਮਾਇਆ ਵਾਰੀ ਹੈ ਗੀਤ ਤੇ ਲੋ ਚਸ ਗਿਨੋ

ਕਵਿਤਾ ਪ੍ਰਵੀਨ ਦਾ ਗਾਇਆ ਗੀਤ। ਚਲੋ ਹੁਣ ਗੱਲ ਕਰੇਂਦੇ ਹਾਂ ਸੌਰ ਊਰਜਾ ਬਾਰੇ। ਸੌਰ ਊਰਜਾ ਉਸਕੋ ਆਖਦੇ ਹਨ ਜਿਸ ਕੋ ਅਸੀਂ ਸਿੱਧਾ ਹੀ ਸੂਰਜ ਤੋਂ ਪ੍ਰਾਪਤ ਕਰੇਂਦੇ ਹਾਂ। ਉਂਝ ਤਾਂ ਸੌਰ ਊਰਜਾ ਕੋ ਅਸਾਂ ਬਹੁਤ ਤਰੀਕਿਆਂ ਨਾਲ ਵਰਤੇਂਦੇ ਹਾਂ, ਪਰ ਸੂਰਜ ਦੀ ਊਰਜਾ ਕੋ ਬਿਜਲੀ ਦੀ ਊਰਜਾ ਵਿਚ ਬਦਲਣਾ ਸਭ ਤੋਂ ਵੱਧ ਖਾਸ ਗੱਲ ਹੈ। ਤੁਸੀਂ ਦੇਖਦੇ ਹੋ ਕਿ ਬਿਜਲੀ ਬਣਾਉਣ ਵਾਲੇ ਪਦਾਰਥਾਂ ਦੇ ਭੰਡਾਰ ਘਟੇਂਦੇ ਪਏ ਹਨ, ਤੇ ਆਉਣ ਵਾਲੇ ਵੇਲੇ ਵਿਚ ਇਹ ਬਿਜਲੀ ਊਰਜਾ ਦਾ ਸਾਰਾ ਤੋਂ ਵੱਡਾ ਸਾਧਨ ਹੋ ਸੀ। ਸਾਲ ਭਰ ਵਿਚ ਬਹੁਤੇ ਇੰਜੀਨੀਅਰ ਹੁੰਦੇ ਹਨ ਜਦੋਂ ਸੂਰਜ ਦੀ ਭਰਪੂਰ ਰੋਸ਼ਨੀ ਪੂਰੀ ਨਹੀਂ ਹੁੰਦੀ ਹੈ। ਇਹਨਾਂ ਕਰਕੇ ਸੌਰ ਊਰਜਾ ਪਲਾਂਟ ਕਾਮਯਾਬ ਥੀਂਦੇ ਪਏ ਹਨ। ਸੌਰ ਊਰਜਾ ਕੋ ਬਹੁ ਜਗਾਵਾਂ ਤੇ ਵਰਤ ਕੇ ਬਿਜਲੀ ਦੇ ਬਿੱਲ ਘਟਾਏ ਜਾ ਸਕਦੇ ਹਨ। ਹੁਣ ਘਰਾਂ ਵਿਚ ਦੇਖੋ ਪੱਖੇ, ਲਾਈਟਾਂ, ਟੀਵੀ, ਰੇਡੀਓ, ਪਾਣੀ ਵਾਲੀਆਂ ਮੋਟਰਾਂ, ਗੀਜ਼ਰ, ਹੀਟਰ, ਕੰਪਿਊਟਰ, ਹਰ ਉਹ ਸ਼ੈ ਜਿਹੜੀ ਬਿਜਲੀ ਨਾਲ ਚੱਲਵੇ ਸੀ ਉਹੀ ਸੌਰ ਊਰਜਾ ਨਾਲ ਚੱਲਵੇ ਸੀ। ਸੋਲਰ ਕੁੱਕਰ ਬਹੁ ਫਾਇਦੇਮੰਦ ਹਨ ਜਿਸ ਵਿਚ ਆਰਾਮ ਨਾਲ ਖਾਣਾ ਪਕਾਇਆ ਵੇਂਦੇ। ਗਰਾਵਾਂ ਵਿਚ ਫਸਲਾਂ ਨੂੰ ਪਾਣੀ ਦੇਵਣ ਕੀਤੇ ਵਾਟਰ ਪੰਪ ਸੌਰ ਊਰਜਾ ਨਾਲ ਚਲਾਇਆ ਵੇਂਦੇ। ਫਸਲਾਂ ਦੀ ਕਟਾਈ ਮਸ਼ੀਨਾਂ, ਚਾਹ ਪੱਤੀ, ਮਸਾਲੇ ਸੁਕਾਵਣ ਵਾਲੀਆਂ ਮਸ਼ੀਨਾਂ ਸੌਰ ਊਰਜਾ ਨਾਲ ਚਲੇਂਦੀਆਂ ਹਨ, ਜਿਸ ਨਾਲ ਬਿਜਲੀ ਦੀ ਭਾਰੀ ਬਚਤ ਅਸਾਂ ਕਰ ਸਕਾਂ। ਰੇਗਿਸਤਾਨੀ ਇਲਾਕਿਆਂ ਵਿਚ, ਦਵੀਪਾਂ, ਜੰਗਲਾਂ ਵਿਚ ਜਿੱਥਾਂ ਗ੍ਰਿਡ ਪ੍ਰਣਾਲੀ ਦੇ ਜ਼ਰੀਏ ਬਿਜਲੀ ਸੌਖੀ ਕੈਨੀ ਪਹੁੰਚਦੀ, ਉੱਥਾਂ ਸੌਰ ਊਰਜਾ ਲਾਭ ਦੇਵਣ ਵਾਲੀ ਹੈ। ਵਰਨਾ ਇਸ ਤੋਂ ਕਿਸੇ ਕਿਸਮ ਦਾ ਧੂੰਆਂ ਕੈਨੀ ਨਿਕਲਦਾ, ਇਸ ਤੋਂ ਅੱਗ ਲਗੇਣ ਦਾ ਡਰ ਖਤਰਾ ਵੀ ਕੈਨੀ, ਤੇ ਨਾ ਹੀ ਸਿਹਤ ਕੋਈ ਨੁਕਸਾਨ ਹੈ। ਬੜਾ ਸੁਣੋ ਸਰੈਕੀ ਭੈਣੋ ਭਰਾਵੋ, ਆਪਣੇ ਘਰ ਦੀ ਛੱਤ ਤੇ ਅਸਾਂ ਸੌਰ ਊਰਜਾ ਪਲਾਂਟ ਲਾ ਕੇ ਬਿਜਲੀ ਵੇਚ ਵੀ ਸਕਸਾਂ। ਵਰਨਾ ਇਸ ਪਲਾਂਟ ਨੂੰ ਲਾਵਣ ਤੇ ਇਨਕਮ ਟੈਕਸ ਵਿਚ ਵੀ ਛੂਟ ਮਿਲ ਸੀ, ਪਲਾਂਟ ਲਾਵਣ ਕੀਤੇ ਕਰਜ਼ਾ ਵੀ ਮਿਲ ਜਾ ਸੀ। ਬਾਈ ਵਾਹ, ਮੈਂ ਤਾਂ ਆਪਣੀ ਛੱਤ ਤੇ ਸੌਰ ਊਰਜਾ ਪਲਾਂਟ ਜ਼ਰੂਰ ਲਾ ਸਾਂ। ਤੇ ਆਓ ਹੁਣ ਸੁਣਦੇ ਹਾਂ ਅਤੁੱਲਾ ਖਾਨ ਦੀ ਆਵਾਜ਼ ਵਿਚ ਇਹ ਗੀਤ। ਨਾ ਤੂੰ ਮੇਰੇ ਸੈਂ, ਨਾ ਦੁੱਖ ਮਿਟ ਸਨ, ਨਾ ਮੈਂ ਇਜ਼ਹਾਰ ਕਰ ਸਕਸਾਂ।

ਪਏ ਹਵੇ ਤੇ ਹੁਣ ਆਖਿਰ ਚ ਗੱਲ ਕਰੇ ਦੇ ਹਾਂ ਪਲਾਸਟਿਕ ਦੀ ਥੈਲੀਆਂ ਦੇ ਵਰਤਣ ਬਾਰੇ ਇਹ ਬਹੁਤ ਖਤਰਨਾਕ ਹਨ ਇਸ ਲਈ ਮੈਂ ਤੁਹਾਨੂੰ ਕੁਝ ਮਿਸਾਲ ਦਿੰਦੀ ਹਾਂ ਕੁਝ ਦਿਨਾਂ ਪਹਿਲਾਂ ਜਾਨਵਰਾਂ ਦੀ ਭਲਾਈ ਕਰਨ ਵਾਲੇ ਲੋਕਾਂ ਨੂੰ ਇੱਕ ਬੈਲ ਬਾਰੇ ਪਤਾ ਲੱਗਾ ਹੈ ਉਸ ਬੈਲ ਨੂੰ ਤੁਰਨ ਵਿੱਚ ਬਹੁਤ ਮੁਸ਼ਕਿਲ ਹੁੰਦੀ ਪਈ ਹੈ ਬੈਲ ਨੂੰ ਉਹ ਡਾਕਟਰ ਕੋਲ ਘਿਨਾ ਸਨ ਬੈਲ ਦੀ ਸਰਜਰੀ ਕਰ ਦਿੱਤੀ ਤਾਂ ਉਸਕੇ ਢਿੱਡ ਚੋਂ 85 ਕਿਲੋ ਪਲਾਸਟਿਕ ਦੀਆਂ ਥੈਲੀਆਂ ਨਿਕਲੀਆਂ ਹਨ ਤੁਸੀਂ ਬਹੁਤ ਵਾਰੀ ਜਾਨਵਰਾਂ ਨੂੰ ਪਲਾਸਟਿਕ ਦੀਆਂ ਥੈਲੀਆਂ

ਖਾਵਦੇ ਡਿੱਠਾ ਹੋ ਸੀ। ਇਹ ਜਾਨਵਰਾਂ ਕਿਤੇ ਵੱਡਾ ਖਤਰਾ ਹੈ। ਕੁਝ ਦਿਨ ਪਹਿਲਾਂ ਥਾਈਲੈਂਡ ਵਿੱਚ ਵੀ ਇੱਕ ਹਵੇਲ ਮੱਛਲੀ ਨੂੰ ਉਲਟੀ ਕਰਵਾ ਕੇ ਉਸਦੇ ਸਰੀਰ ਵਿੱਚੋਂ ਪਲਾਸਟਿਕ ਦੇ ਬੈਗ ਕੱਢ ਗਿੰਨੇ ਹਨ, ਪਰ ਬਾਅਦ ਵਿੱਚ ਉਹ ਮੱਛਲੀ ਮਰ ਗਈ ਹੈ। ਇਹੀ ਖਤਰਾ ਇਨਸਾਨਾਂ ਉੱਤੇ ਵੀ ਮੰਡਰਾਉਂਦਾ ਪਿਆ ਹੈ। ਤੁਸੀਂ ਥੈਲੀਆਂ ਵਿੱਚ ਖਾਵਣ ਪੀਵਣ ਦਾ ਸਮਾਨ ਗਿਣਾ ਸੋ, ਇਨ੍ਹਾਂ ਸ਼ੈ ਨੂੰ ਲੰਬੇ ਸਮੇਂ ਤੀਕ ਥੈਲੀਆਂ ਵਿੱਚ ਰੱਖ ਗਿਨੋ ਤਾਂ ਪਲਾਸਟਿਕ ਦੀ ਥੈਲੀ ਆਪਣਾ ਅਸਰ ਛੱਡ ਦਿੰਦੀ ਹੈ। ਉਹ ਸਾਰਾ ਕੈਮੀਕਲਸ ਇਨਸਾਨ ਦੇ ਸਰੀਰ ਵਿੱਚ ਆਵੰਜਦੇ ਜੋ ਉਸ ਥੈਲੀ ਨੂੰ ਬਣਾਉਣ ਕੀਤੇ ਵਰਤੇ ਗਏ ਹਨ। ਵਾ ਬਹੁ ਵਾਰੀ ਪਲਾਸਟਿਕ ਦੀ ਥੈਲੀਆਂ ਨੂੰ ਸਾੜ ਦਿੰਦੇ ਹਨ। ਇਹ ਬੜਾ ਬਹੁ ਖਤਰਨਾਕ ਹੈ। ਪਲਾਸਟਿਕ ਦੀ ਥੈਲੀਆਂ ਨੂੰ ਬਾਹਰ ਲਾਵਣ ਨਾਲ ਨਿਕਲਣ ਵਾਲੀਆਂ ਗੈਸਾਂ ਨਾ ਸਿਰਫ ਵਾਤਾਵਰਣ ਨੂੰ ਬਲਕਿ ਸਾਡੇ ਸਰੀਰ ਨੂੰ ਭਾਰੀ ਨੁਕਸਾਨ ਪਹੁੰਚਾਉਂਦੀਆਂ ਹਨ। ਅਸਾਂ ਤੁਹਾਡੀ ਜਾਣਕਾਰੀ ਕਿਤੇ ਦੱਸਣਾ ਚਾਹਾਂਗੇ ਕਿ ਹਰ ਸਾਲ ਦੁਨੀਆਂ ਵਿੱਚ 500 ਅਰਬ ਪਲਾਸਟਿਕ ਦੀ ਥੈਲੀਆਂ ਵਰਤਿੰਦੀਆਂ ਹਨ। ਅਸਲ ਵਿੱਚ ਦਿੱਕਤ ਕਿੱਥੋਂ ਆਉਂਦੀ ਹੈ ਕਿ ਪਲਾਸਟਿਕ ਦੀ ਥੈਲੀਆਂ ਜਦੋਂ ਕੂੜੇ ਵਿੱਚ ਨਾਲੀਆਂ ਵਿੱਚ ਜਾ ਵੰਜਦੀਆਂ ਹਨ ਤਾਂ ਇਸ ਨਾਲ ਸੀਵਰ ਪਾਈਪ ਬੰਦ ਥੀ ਜਾਂਦੇ ਹਨ। ਪਹਾੜੀ ਥਾਵਾਂ ਤੇ ਵੀ ਲੋਕ ਪਲਾਸਟਿਕ ਦੀਆਂ ਥੈਲੀਆਂ ਸੁੱਟ ਆਉਂਦੇ ਹਨ। ਹੁਣ ਤੁਸੀਂ ਹੈਰਾਨ ਹੋ ਸੀ ਕਿ ਇਨ੍ਹਾਂ ਥੈਲੀਆਂ ਨੂੰ ਆਪ ਮੁਹਾਰੇ ਗਲਣ ਵਿੱਚ ਸੈਂਕੜਾ ਸਾਲ ਲੱਗ ਗਏ ਸੀ। ਇਨ੍ਹਾਂ ਥੈਲੀਆਂ ਨੂੰ ਰੀਸਾਈਕਲ ਕੀਤਾ ਜਾ ਸਕਦਾ ਹੈ, ਪਰ ਆਬਾਦੀ ਵੱਧਦੀ ਪਈ ਹੈ ਤਾਂ ਪਲਾਸਟਿਕ ਦੀ ਥੈਲੀਆਂ ਵੀ ਵਧਾਉਂਦੀਆਂ ਪਈਆਂ ਹਨ, ਜਿਸ ਨਾਲ ਕੂੜੇ ਦੀ ਮਾਤਰਾ ਬਹੁ ਖਤਰਨਾਕ ਹਾਲਤ ਵਿੱਚ ਪਹੁੰਚ ਜਾਵੇਗੀ। ਇਨ੍ਹਾਂ ਹਾਲ ਕੀ ਹੈ? ਅਸਾਂ ਹੁਣ ਜਾਗਣਾ ਹੈ। ਪਲਾਸਟਿਕ ਦੀਆਂ ਥੈਲੀਆਂ ਦੀ ਜਗ੍ਹਾ ਕਾਗਜ਼, ਕੱਪੜੇ, ਜੂਟ ਦੇ ਬਣੇ ਥੈਲੇ ਵਰਤੇ ਜਾਵਣ। ਇਸ ਵਾਰਾ UN ਨੇ ਇੱਕ ਸਲੋਗਨ ਦਿੱਤਾ ਹੈ, ਇਫ ਯੂ ਕਾਂਟ ਰੀਯੂਜ਼ ਇਟ ਰਿਫਿਊਜ਼ ਇਟ। ਇਸ ਦਾ ਮਤਲਬ ਹੈ ਕਿ ਜੇ ਪਲਾਸਟਿਕ ਨੂੰ ਦੁਬਾਰਾ ਇਸਤੇਮਾਲ ਨਾ ਕਰ ਸਕਸਾਂ ਤਾਂ ਇਸਤੇਮਾਲ ਹੀ ਨਾ ਕਰ ਸਾਂ। ਬਹੁਤ ਵਧੀਆ ਗੱਲ ਹੈ। ਸਾਨੂੰ ਸਾਰਿਆਂ ਨੂੰ ਇਸ ਤੇ ਅਮਲ ਕਰਨਾ ਚਾਹੀਦਾ ਹੈ ਤਾਂ ਕਿ ਇਨਸਾਨਾਂ ਤੇ ਜੀਵਾਂ ਦੋਹਾਂ ਦੀ ਸਿਹਤ ਨੂੰ ਇਸ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਾਇਆ ਜਾ ਸਕੇ। ਤੇ ਹੁਣ ਪ੍ਰੋਗਰਾਮ ਦਾ ਆਖਰੀ ਗੀਤ ਹੈ, ਮਰਜ਼ੀ ਤੇਰੀ ਢੋਲਾ ਨਫ਼ਰਤ ਕਰੇ ਜਾਂ ਪਿਆਰ।

ਇਹ ਸਰਾਇਕੀ ਗੀਤ ਸੁਣਦੇ ਪਏ ਹਵੇ ਤੇ ਇਹ ਹੈ ਤੁਹਾਡੀ ਸੇਵਾ ਵਿੱਚ ਸਰਾਇਕੀ ਪ੍ਰੋਗਰਾਮ ਪ੍ਰੋਗਰਾਮ ਕੁਝ ਬਾਤਾਂ ਕੁਝ ਗੀਤ ਤੁਹਾਕੋ ਕਿੰਝਦਾ ਲੱਗਾ ਸਾਕੋ ਖਤ ਗਾਲ ਕੇ ਦੱਸਣਾ ਤੇ ਹੁਣ ਹਰਜੀਤ ਕੌਰ ਕੋ ਇਜਾਜ਼ਤ ਦੇਵੋ।

ਸਾਮਿਨ ਹੁਣੇ ਤੁਸੀਂ ਸਮਾਤ ਫਰਮਾ ਰਹੇ ਸੀ ਸਰਾਇਕੀ ਪ੍ਰੋਗਰਾਮ ਜੋਗ ਮਾਹਿਰੀ ਆਕਾਸ਼ਵਾਣੀ ਵਰਲਡ ਸਰਵਿਸ ਦਿਨ ਦੀ ਇਹ ਪੰਜਾਬੀ ਸੇਵਾ ਹੈ ਪੇਸ਼ ਕਰਦੇ ਹਾਂ ਦੇਸ਼ ਪੰਜਾਬ ਪ੍ਰੋਗਰਾਮ

ਸਾਮਨ ਸਾਡੀ ਅੱਜ ਦੀ ਇਸ ਮਜਲਿਸ ਵਿਚ ਤੁਸੀਂ ਸਮਾਤ ਫਰਮਾਉਂਗੇ ਅੱਜ ਦੀ ਗੱਲ ਦੇ ਤਹਿਤ ਵਿਸ਼ਾ ਹੋਵੇਗਾ ਅਨੁਵਾਦ ਦਿਵਸ। ਸ਼ਾਮ 5:40 ਤੇ ਸਿਲਸਿਲਾ ਹੋਏਗਾ ਜੀ ਆਇਆਂ ਨੂੰ। ਅੱਜ ਦੇ ਸਿਲਸਿਲੇ ਦੇ ਵਿਚ ਤੁਸੀਂ ਤੇਜਾ ਸਿੰਘ ਤਿਲਕ ਜੋ ਕਿ ਇਕ ਸਾਹਿਤਕਾਰ ਨੇ ਉਨ੍ਹਾਂ ਦੇ ਨਾਲ ਹੋਈ ਇਕ ਮੁਲਾਕਾਤ ਸੁਣੋਗੇ। ਉਸ ਤੋਂ ਬਾਅਦ ਚੰਦ ਪੰਜਾਬੀ ਫਿਲਮੀ ਗੀਤ ਸੁਣਵਾਏ ਜਾਣਗੇ।

ਸਾਮੇ ਲੋ ਸ਼ੁਰੂ ਕਰਦੇ ਹਾਂ ਸਿਲਸਿਲਾ ਅੱਜ ਦੀ ਗੱਲ ਦਾ। ਸਾਡੀ ਅੱਜ ਦੀ ਗੱਲ ਦਾ ਵਿਸ਼ਾ ਹੈ ਅਨੁਵਾਦ ਦਿਵਸ। ਸਾਮੇ ਭਾਸ਼ਾਵਾਂ ਵੱਖਰੀਆਂ ਹੋ ਸਕਦੀਆਂ ਨੇ, ਜਜ਼ਬਾਤਾਂ ਦੀ ਕੋਈ ਭਾਸ਼ਾ ਨਹੀਂ ਹੁੰਦੀ। ਇੱਕ ਕੋਨੇ ਵਿੱਚ ਬੈਠਾ ਲੇਖਕ ਕੁਝ ਵੀ ਲਿਖ ਦਿੰਦਾ ਹੈ, ਦੂਜੇ ਕੋਨੇ ਚ ਬੈਠਾ ਲੇਖਕ ਉਸ ਨੂੰ ਪੜ੍ਹ ਲੈਂਦਾ ਹੈ। ਪਰ ਜਦੋਂ ਲੇਖਕ ਤੇ ਪਾਠਕ ਦੀ ਭਾਸ਼ਾ ਵੱਖਰੀ ਵੱਖਰੀ ਹੋਵੇ ਤਾਂ ਫਿਰ ਦੋਵਾਂ ਨੂੰ ਜੋੜਨ ਦੇ ਲਈ ਇੱਕ ਪੁਲ ਦੀ ਲੋੜ ਹੁੰਦੀ ਹੈ, ਤੇ ਇਹ ਪੁਲ ਹੈ ਅਨੁਵਾਦ ਦਾ। ਹਰ ਸਾਲ 30 ਸਤੰਬਰ ਨੂੰ ਅੰਤਰਰਾਸ਼ਟਰੀ ਅਨੁਵਾਦ ਦਿਵਸ ਮਨਾਇਆ ਜਾਂਦਾ ਹੈ। ਇਹ ਦਿਨ ਸਾਨੂੰ ਯਾਦ ਕਰਾਉਂਦਾ ਕਿ ਦੁਨੀਆਂ ਦੀ ਵਿਭਿੰਨਤਾ ਨੂੰ ਸਮਝਣ ਦੇ ਲਈ ਸਿਰਫ ਆਪਣੀ ਭਾਸ਼ਾ ਜਾਣਨਾ ਕਾਫੀ ਨਹੀਂ ਹੈ, ਦੂਜੀ ਭਾਸ਼ਾ ਨੂੰ ਸਮਝਣ ਦੀ ਕੋਸ਼ਿਸ਼ ਵੀ ਜ਼ਰੂਰੀ ਹੈ। ਸੋਚੋ ਜੇ ਸ਼ੇਕਸਪੀਅਰ ਦੀਆਂ ਰਚਨਾਵਾਂ ਸਿਰਫ ਅੰਗਰੇਜ਼ੀ ਤੱਕ ਸੀਮਿਤ ਹੁੰਦੀਆਂ, ਜੇ ਰੂਸੀ, ਫਰਾਂਸੀਸੀ, ਜਰਮਨ ਜਾਂ ਜਪਾਨੀ ਸਾਹਿਤ ਦੀਆਂ ਰਚਨਾਵਾਂ ਆਪਣੀਆਂ ਭਾਸ਼ਾਵਾਂ ਤੋਂ ਬਾਹਰ ਨਾ ਨਿਕਲਦੀਆਂ, ਜੇ ਦੁਨੀਆਂ ਦੇ ਵੱਖ ਵੱਖ ਕੋਨਿਆਂ ਵਿਚ ਲਿਖੀ ਕਵਿਤਾ, ਕਹਾਣੀ, ਦਰਸ਼ਨ ਤੇ ਗਿਆਨ ਦੂਜੀਆਂ ਭਾਸ਼ਾਵਾਂ ਤੱਕ ਨਾ ਪਹੁੰਚਦਾ ਤਾਂ ਸ਼ਾਇਦ ਸਾਡੀ ਦੁਨੀਆਂ ਗਿਆਨ ਦੇ ਪੱਖੋਂ ਕਿਤੇ ਜ਼ਿਆਦਾ ਛੋਟੀ ਹੁੰਦੀ। ਅਨੁਵਾਦ ਸਿਰਫ ਇਕ ਭਾਸ਼ਾ ਦੇ ਸ਼ਬਦਾਂ ਨੂੰ ਦੂਜੀ ਭਾਸ਼ਾ ਵਿਚ ਬਦਲ ਦੇਣਾ ਨਹੀਂ ਹੁੰਦਾ। ਅਸਲ ਅਨੁਵਾਦ ਤਾਂ ਭਾਵਨਾ ਦਾ, ਵਿਚਾਰ ਦਾ, ਸਭਿਆਚਾਰ ਤੇ ਸੰਦਰਭ ਨੂੰ ਇਕ ਭਾਸ਼ਾ ਤੋਂ ਦੂਜੀ ਭਾਸ਼ਾ ਤੱਕ ਪਹੁੰਚਾਉਣ ਦੀ ਕਲਾ ਹੈ। ਇਕ ਵਧੀਆ ਅਨੁਵਾਦਕ ਸ਼ਬਦਾਂ ਨੂੰ ਨਹੀਂ ਮਤਲਬ ਨੂੰ ਪਾਰ ਲੰਘਾਉਂਦਾ ਹੈ। ਪੰਜਾਬੀ ਲਈ ਵੀ ਅਨੁਵਾਦ ਦੀ ਭੂਮਿਕਾ ਬੇਹੱਦ ਮਹੱਤਵਪੂਰਨ ਰਹੀ ਹੈ। ਪੰਜਾਬੀ ਸਾਹਿਤ ਨੇ ਦੁਨੀਆਂ ਦੀਆਂ ਕਈ ਭਾਸ਼ਾਵਾਂ ਦੇ ਨਾਲ ਸੰਵਾਦ ਕੀਤਾ ਤੇ ਦੁਨੀਆਂ ਭਰ ਦਾ ਸਾਹਿਤ ਵੀ ਪੰਜਾਬੀ ਪਾਠਕਾਂ ਤੱਕ ਪਹੁੰਚਿਆ। ਇਕ ਪੰਜਾਬੀ ਪਾਠਕ ਜਦੋਂ ਕਿਸੇ ਹੋਰ ਦੇਸ਼ ਦੇ ਲੇਖਕ ਦੀ ਕਿਤਾਬ ਪੰਜਾਬੀ ਚ ਪੜ੍ਹਦਾ ਹੈ ਤਾਂ ਉਹ ਸਿਰਫ ਇਕ ਕਹਾਣੀ ਨਹੀਂ ਪੜ੍ਹ ਰਿਹਾ ਹੁੰਦਾ, ਉਹ ਇਕ ਨਵੀਂ ਸੋਚ ਨਾਲ ਮਿਲ ਰਿਹਾ ਹੁੰਦਾ, ਇਕ ਨਵਾਂ ਸਭਿਆਚਾਰ, ਨਵਾਂ ਸਮਾਜ, ਨਵੇਂ ਤਜਰਬੇ ਤੇ ਸ਼ਾਇਦ ਆਪਣੇ ਆਪ ਨੂੰ ਦੇਖਣ ਦਾ ਇਕ ਨਵਾਂ ਨਜ਼ਰੀਆ ਵੀ। ਪਰ ਇਸ ਕੰਮ ਦੀਆਂ ਚੁਣੌਤੀਆਂ ਵੀ ਘੱਟ ਨਹੀਂ। ਹਰ ਭਾਸ਼ਾ ਦੇ ਅੰਦਰ ਆਪਣੇ ਮੁਹਾਵਰੇ ਨੇ, ਆਪਣੇ ਸਭਿਆਚਾਰ ਦੇ ਸੰਦਰਭ ਨੇ। ਕਈ ਵਾਰ ਇਕ ਸ਼ਬਦ ਦਾ ਅਜਿਹਾ ਅਰਥ ਹੁੰਦਾ ਹੈ ਜਿਸ ਦਾ ਦੂਜੀ ਭਾਸ਼ਾ ਵਿਚ ਸਿੱਧਾ ਬਦਲ ਨਹੀਂ ਮਿਲਦਾ। ਮਿਸਾਲ ਦੇ ਤੌਰ ਤੇ ਪੰਜਾਬੀ ਦਾ ਕੋਈ ਮੁਹਾਵਰਾ ਜੇ ਸ਼ਬਦ ਬ ਸ਼ਬਦ ਕਿਸੇ ਭਾਸ਼ਾ ਵਿਚ ਲਿਖ ਦਿੱਤਾ ਜਾਵੇ ਤਾਂ ਹੋ ਸਕਦਾ ਹੈ ਕਿ ਉਸਦਾ ਅਰਥ ਹੀ ਉੱਥੇ ਜਾ ਕੇ ਬਦਲ ਜਾਵੇ। ਇੱਥੇ ਅਨੁਵਾਦਕ ਦੀ ਸਮਝ ਕੰਮ ਆਉਂਦੀ ਹੈ। ਉਸ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਲੇਖਕ ਨੇ ਆਖਰ ਲਿਖਿਆ ਕੀ ਹੈ, ਕਿਉਂ ਕਿਹਾ ਤੇ ਕਿਸ ਸੰਦਰਭ ਦੇ ਵਿਚ ਕਿਹਾ ਤੇ ਪਾਠਕ ਤੱਕ ਉਸੇ ਭਾਵਨਾ ਨੂੰ ਕਿਵੇਂ ਪਹੁੰਚਾਉਣਾ। ਇਸੇ ਕਰਕੇ ਅਨੁਵਾਦ ਨੂੰ ਕਈ ਵਾਰ ਕਲਾ ਵੀ ਕਿਹਾ ਜਾਂਦਾ ਹੈ ਤੇ ਜ਼ਿੰਮੇਵਾਰੀ ਵੀ। ਅੱਜ ਦੇ ਡਿਜੀਟਲ ਯੁੱਗ ਵਿਚ ਅਨੁਵਾਦ ਦੀ ਦੁਨੀਆਂ ਹੋਰ ਵੀ ਤੇਜ਼ੀ ਨਾਲ ਬਦਲ ਗਈ ਹੈ। AI ਤੇ ਮਸ਼ੀਨ ਟਰਾਂਸਲੇਸ਼ਨ ਨੇ ਸਕਿੰਟਾਂ ਵਿਚ ਇਕ ਭਾਸ਼ਾ ਦਾ ਪਾਠ ਦੂਜੀ ਭਾਸ਼ਾ ਚ ਪਹੁੰਚਾਉਣਾ ਬੜਾ ਹੀ ਆਸਾਨ ਕਰ ਦਿੱਤਾ। ਪਰ ਇੱਥੇ ਇਕ ਸਵਾਲ ਅੱਜ ਵੀ ਕਾਇਮ ਹੈ ਕਿ ਮਸ਼ੀਨ ਸ਼ਬਦਾਂ ਦਾ ਅਨੁਵਾਦ ਕਰ ਸਕਦੀ ਹੈ, ਪਰ ਉਹ ਹਰ ਵਾਰੀ ਮਨੁੱਖੀ ਭਾਵਨਾ ਦਾ ਵੀ ਅਨੁਵਾਦ ਕਰ ਸਕਦੀ ਹੈ? ਕਿਉਂਕਿ ਕਈ ਵਾਰ ਇਕ ਸ਼ਬਦ ਦੇ ਪਿੱਛੇ ਪੂਰਾ ਸਭਿਆਚਾਰ ਲੁਕਿਆ ਹੋਇਆ, ਕਈ ਵਾਰ ਇਕ ਮੁਹਾਵਰੇ ਦੇ ਪਿੱਛੇ ਸਦੀਆਂ ਦੀ ਲੋਕ ਸਿਆਣਪ ਛੁਪੀ ਹੁੰਦੀ ਹੈ, ਤੇ ਕਈ ਵਾਰ ਇਕ ਕਵਿਤਾ ਦੀ ਇਕ ਲਾਈਨ ਵੀ ਉਹ ਅਹਿਸਾਸ ਹੁੰਦਾ ਹੈ ਜਿਸ ਨੂੰ ਸਮਝਣ ਦੇ ਲਈ ਸਿਰਫ ਸ਼ਬਦ ਕੋਸ਼ ਕਾਫੀ ਨਹੀਂ। ਇਸ ਲਈ ਅਨੁਵਾਦ ਦਿਵਸ ਸਿਰਫ ਅਨੁਵਾਦਕਾਂ ਨੂੰ ਯਾਦ ਕਰਨ ਦਾ ਦਿਨ ਨਹੀਂ ਹੈ, ਇਹ ਭਾਸ਼ਾਈ ਵਿਭਿੰਨਤਾ ਤੇ ਸਨਮਾਨ ਕਰਨ ਦਾ ਦਿਨ ਵੀ ਹੈ। ਇਹ ਸਾਨੂੰ ਦੱਸਦਾ ਹੈ ਕਿ ਕੋਈ ਭਾਸ਼ਾ ਵੱਡੀ ਹੈ ਛੋਟੀ ਨਹੀਂ ਹੁੰਦੀ। ਹਰ ਭਾਸ਼ਾ ਆਪਣੇ ਨਾਲ ਇਕ ਇਤਿਹਾਸ ਲੈ ਕੇ ਚੱਲਦੀ ਹੈ, ਇਕ ਸਭਿਆਚਾਰਕ ਸਮਾਜ ਤੇ ਲੋਕਾਂ ਦੇ ਸੁਪਨੇ ਲੈ ਕੇ ਚੱਲਦੀ ਹੈ। ਅਨੁਵਾਦ ਉਹਨਾਂ ਸੁਪਨਿਆਂ ਨੂੰ ਇਕ ਭਾਸ਼ਾ ਦੀਆਂ ਹੱਦਾਂ ਤੋਂ ਕੱਢ ਕੇ ਦੂਜੀ ਭਾਸ਼ਾ ਦੇ ਦਿਲ ਤੱਕ ਲੈ ਕੇ ਜਾਂਦਾ। ਬਸ ਅਖੀਰ ਚ ਇਹੀ ਹੈ ਕਿ ਭਾਸ਼ਾ ਦੀਵਾਰ ਬਣ ਸਕਦੀ ਹੈ, ਪਰ ਅਨੁਵਾਦ ਉਸ ਦੀਵਾਰ ਦੇ ਵਿਚ ਇਕ ਦਰਵਾਜ਼ਾ ਖੋਲ ਦਿੰਦੀ ਹੈ ਤੇ ਜਦੋਂ ਦਰਵਾਜ਼ਾ ਖੁੱਲ ਜਾਂਦਾ ਨਾ ਤਾਂ ਸਿਰਫ ਸ਼ਬਦ ਨਹੀਂ ਮਿਲਦੇ, ਇਨਸਾਨ ਇਨਸਾਨ ਦੇ ਨਾਲ ਮਿਲ ਜਾਂਦਾ। ਸਾਮਿਨ, ਸੋ ਅੱਜ ਦੇ ਅਨੁਵਾਦ ਦਿਵਸ ਦੇ ਉੱਤੇ ਅਸੀਂ ਇਹੀ ਜਾਣਦੇ ਹਾਂ ਕਿ ਅਨੁਵਾਦ ਦੇ ਕਿੰਨੇ ਫਾਇਦੇ ਨੇ। ਅਗਲਾ ਗੀਤ ਸੁਣਦੇ ਹਾਂ ਤੇ ਫੇਰ ਕਰਦੇ ਹਾਂ ਹੋਰ ਗੱਲਬਾਤ।

0: ਸਾਮਨ ਬਰੀ ਪ੍ਰਾਂਗ ਦੀ ਆਵਾਜ਼ ਦੇ ਵਿਚ ਹੁਣੇ ਤੁਸੀਂ ਇਹ ਗੀਤ ਸੁਣਿਆ ਵਾਧਿਆ ਆਪਣੇ ਅਗਲੇ ਸਿਲਸਿਲੇ ਵੱਲ ਸਾਡਾ ਅਗਲਾ ਸਿਲਸਿਲਾ ਪ੍ਰੋਗਰਾਮ ਜੀ ਆਇਆਂ ਨੂੰ ਸਾਮਨ ਅੱਜ ਦੇ ਇਸ ਪ੍ਰੋਗਰਾਮ ਦੇ ਵਿਚ ਆਓ ਹੁਣ ਸੁਣਦੇ ਹਾਂ ਤੇਜਾ ਸਿੰਘ ਜੋ ਕਿ ਇਕ ਸਾਹਿਤਕਾਰ ਨੇ ਉਨ੍ਹਾਂ ਦੇ ਨਾਲ ਹੋਈ ਇਕ ਖਾਸ ਮੁਲਾਕਾਤ
1: ਅਸੀਂ ਆਪਣੇ ਸਰੋਤਿਆਂ ਨੂੰ ਕਿਸੇ ਨਾ ਕਿਸੇ ਅਜਿਹੇ ਸਾਹਿਤਕਾਰ ਦੇ ਸਨਮੁਖ ਕਰਦੇ ਹਾਂ ਜਿਨ੍ਹਾਂ ਨੇ ਪੰਜਾਬੀ ਸਾਹਿਤਕਾਰੀ ਵਿਚ ਆਪਣੀ ਲੇਖਣੀ ਨਾਲ ਵਿਸ਼ੇਸ਼ ਪਛਾਣ ਬਣਾਈ ਹੈ ਜਿਸ ਤਹਿਤ ਅੱਜ ਅਸੀਂ ਆਪਣੇ ਸਟੂਡੀਓ ਵਿਚ ਪੰਜਾਬੀ ਦੇ ਪ੍ਰਸਿੱਧ ਲੇਖਕ ਤੇਜਾ ਸਿੰਘ ਤਿਲਕ ਜੀ ਨੂੰ ਸੱਦਾ ਦਿੱਤਾ ਹੈ ਤੇਜਾ ਸਿੰਘ ਤਿਲਕ ਜੀ ਨੇ ਪੰਜਾਬੀ ਕਵਿਤਾ ਪੰਜਾਬੀ ਕਹਾਣੀ ਸਫ਼ਰਨਾਮਾ ਵਾਰਤਕ ਜੀਵਨੀ ਅਤੇ ਸੰਪਾਦਨਾ ਦੇ ਖੇਤਰ ਵਿਚ ਅਨੇਕਾਂ ਮੁੱਲਵਾਨ ਕਿਤਾਬਾਂ ਲਿਖੀਆਂ ਹਨ ਤਿਲਕ ਜੀ ਨੇ ਹਿੰਦੀ ਅੰਗਰੇਜ਼ੀ ਵਿਸ਼ਿਆਂ ਵਿਚ ਅਧਿਆਪਨ ਕੀਤਾ ਹੈ ਤੇ ਲਗਾਤਾਰ ਪੰਜਾਬੀ ਸਾਹਿਤ ਦੀ ਸੇਵਾ ਕਰ ਰਹੇ ਨੇ ਤੇ ਅੱਜ ਅਸੀਂ ਤਿਲਕ ਜੀ ਨਾਲ ਸਿਰਜਣਾ ਪ੍ਰੋਗਰਾਮ ਤਹਿਤ ਉਨ੍ਹਾਂ ਦੀ ਲਿਖਣੀ ਬਾਰੇ ਵਿਚਾਰਧਾਰਾ ਬਾਰੇ ਅਤੇ ਹੋਰ ਪਹਿਲੂਆਂ ਬਾਰੇ ਗੱਲਬਾਤ ਕਰਾਂਗੇ ਤਿਲਕ ਜੀ ਤੁਹਾਡਾ ਆਕਾਸ਼ਵਾਣੀ ਜਲੰਧਰ ਦੇ ਵਿਹੜੇ ਵਿਚ ਹਾਰਦਿਕ ਸਵਾਗਤ ਹੈ
2: ਮੇਰੇ ਵੱਲੋਂ ਵੀ ਆਕਾਸ਼ਵਾਣੀ ਜਲੰਧਰ ਦੇ ਸਾਰੇ ਸਰੋਤਿਆਂ ਜੈ ਮਾਇਆ
1: ਤਿਲਕ ਜੀ ਸਭ ਤੋਂ ਪਹਿਲਾਂ ਗੱਲਬਾਤ ਦਾ ਆਗਾਜ਼ ਕਰਦੇ ਹਾਂ ਤੁਸੀਂ ਆਪਣੇ ਪਰਿਵਾਰਕ ਜੀਵਨ ਬਾਰੇ ਤੇ ਸਾਹਿਤਕ ਪਿਛੋਕੜ ਬਾਰੇ ਤੇ ਅਧਿਆਪਨ ਖੇਤਰ ਦੇ ਬਾਰੇ ਸਾਡੇ ਸਰੋਤਿਆਂ ਨੂੰ ਜਾਣਕਾਰੀ
2: ਮੇਰੇ ਪਿਤਾ ਜੀ ਇੱਕ ਪ੍ਰਸਿੱਧ ਰਾਗੀ ਸੀ ਜਿਹੜੇ ਆਸਾ ਦੀ ਵਾਰ ਦਾ ਕੀਰਤਨ ਕਰਿਆ ਕਰਦੇ ਸੀ ਤੇ ਗੁਰੂ ਗ੍ਰੰਥ ਸਾਹਿਬ ਦੇ ਪਾਠੀ ਸੀ
1: ਜੀ
2: ਸਾਡੇ ਉਸ ਸਮੇਂ ਜਿਹੜੇ ਗੁਰਦੁਆਰਾ ਸਾਹਿਬ ਦੇ ਸੰਤ ਸੀ ਉਹ ਸਾਨੂੰ ਪੰਜਾਬੀ ਗੁਰਮੁਖੀ ਦੇ ਵਿਚ ਗੁਰਬਾਣੀ ਤੇ ਪਾਠ ਪੜਾਉਣ ਦੇ ਵਿਚ ਬਹੁਤ ਉਨ੍ਹਾਂ ਨੇ ਮੁਹਾਰਤ ਹਾਸਲ ਕਰਾਈ ਉਸ ਤੋਂ ਉਪਰੰਤ ਸਕੂਲ ਦੇ ਵਿਚ ਮੈਂ ਚੌਥੀ ਜਮਾਤ ਜਦੋਂ ਪੜ੍ਹਦਾ ਸੀ ਮੇਰੀ ਇਕ ਟੀਚਰ ਸੀ ਰਣਜੀਤ ਕੌਰ ਜੋ ਹੈਡਮਾਸਟਰੈਸ ਸੀ ਉਨ੍ਹਾਂ ਨੇ ਸਾਨੂੰ ਲਾਇਬ੍ਰੇਰੀ ਚੋਂ ਪੁਸਤਕਾਂ ਪੜ੍ਹਨ ਨੂੰ ਦਿੱਤੀਆਂ ਤੇ ਮੱਲੋ ਮੱਲੀ ਇਹ ਕਿਹਾ ਵੀ ਤੁਸੀਂ ਇਹ ਪੜ੍ਹ ਕੇ ਸਾਨੂੰ ਦੱਸਣਾ ਇਹ ਕੀ ਹੈ ਤਾਂ ਮੇਰੇ ਯਾਰ ਗੁਰੂ ਨਾਨਕ ਦੇਵ ਜੀ ਦੀ ਪੁਸਤਕ ਉਨ੍ਹਾਂ ਨੇ ਮੈਂ ਦਿੱਤੀ ਉਸ ਤੋਂ ਬਾਅਦ ਮੈਨੂੰ ਚੇਟਕ ਲੱਗ ਗਈ ਮੈਂ ਪੜ੍ਹਨ ਲੱਗਿਆ ਪੰਜਵੀਂ ਚ ਮੈਂ ਪਹਿਲੀ ਵਾਰ ਗੀਤ ਲਿਖਿਆ ਸੀ ਤੇ ਮੈਂ ਸ਼ਨੀਵਾਰ ਨੂੰ ਹੋਣ ਵਾਲੀ ਸਭਾ ਦੇ ਵਿਚ ਸਕੱਤਰ ਹੁੰਦਾ ਸੀ ਤੇ ਬਾਣੀ ਦਿੰਦਾ ਸੀ ਸਾਰਿਆਂ ਨੂੰ ਬੁਲਾਉਂਦਾ ਸੀ ਇੱਥੋਂ ਮੈਨੂੰ ਚੇਟਕ ਲੱਗੀ ਲਿਖਣ ਲੱਗਿਆ ਮੈਂ
1: ਸੋ ਕਹਿਣ ਦਾ ਅਰਥ ਕਿ ਜਿਹੜਾ ਸਕੂਲ ਹੈ ਤੇ ਚੰਗੇ ਅਧਿਆਪਕ ਹਨ ਉਹ ਹਮੇਸ਼ਾ ਵਿਦਿਆਰਥੀਆਂ ਨੂੰ ਪੜ੍ਹਾਈ ਤੋਂ ਇਲਾਵਾ ਹੋਰ ਵੀ ਕਿਤਾਬਾਂ ਪੜ੍ਹਨ ਦੀ ਇੱਕ ਚੇਟਕ ਦਿੰਦੇ ਹਨ
2: ਹਾਂਜੀ
1: ਤਿਲਕ ਜੀ ਜਿਸ ਤਰ੍ਹਾਂ ਤੁਸੀਂ ਲਾਇਬ੍ਰੇਰੀ ਦੀ ਗੱਲ ਕੀਤੀ ਹੈ ਕਿ ਤੁਸੀਂ ਲਾਇਬ੍ਰੇਰੀ ਨਾਲ ਸਕੂਲੀ ਜੀਵਨ ਦੌਰਾਨ ਹੀ ਜੁੜ ਗਏ ਤੇ ਉਸ ਤੋਂ ਬਾਅਦ ਤੁਸੀਂ ਸਭ ਤੋਂ ਪਹਿਲਾਂ ਜੋ ਕਵਿਤਾ ਛੇਵੀਂ ਜਮਾਤ ਵਿਚ ਲਿਖੀ ਹੈ ਤੇ ਇਸ ਤੋਂ ਬਾਅਦ ਤੁਸੀਂ ਹੋਰ ਕਿਹੜੀ ਕਿਹੜੀਆਂ ਵਿਧਾਵਾਂ ਦੇ ਵਿਚ ਲਿਖਣਾ ਆਰੰਭ ਕੀਤਾ ਸਕੂਲੀ ਜੀਵਨ ਦੌਰਾਨ
2: ਸਕੂਲੀ ਜੀਵਨ ਦੌਰਾਨ ਮੈਂ ਗੀਤ ਕਵਿਤਾਵਾਂ ਹੀ ਲਿਖੀਆਂ ਤੇ ਗਾਈਆਂ
1: ਜੀ
2: ਨਗਰ ਕੀਰਤਨ ਵਿਚ ਨੇੜੇ ਤੇੜੇ ਦੇ ਪਿੰਡਾਂ ਚ ਸਕੂਲ ਚ ਜਿੱਥੇ ਕਿਤੇ ਵੀ ਹੁੰਦੀ ਤੇ ਮੈਂ ਸਟੇਜ ਵੀ ਕੰਡਕਟ ਕਰਦਾ ਰਿਹਾ ਤੇ ਨਾਲ ਗਾਉਂਦਾ ਵੀ ਰਿਹਾ ਤੇ ਲਿਖਦਾ ਵੀ ਰਿਹਾ
1: ਜੀ
2: ਉੱਥੋਂ ਮੇਰਾ ਇਹ ਜਿਹੜਾ ਸੀ ਕੈਰੀਅਰ ਆਰੰਭ ਹੋਇਆ
1: ਜੀ
2: ਫਿਰ ਮੈਂ ਸਾਹਿਤ ਨਾਲ ਜੁੜਦਾ ਗਿਆ ਨੌਵੀਂ ਚ ਜਾ ਕੇ
1: ਜੀ
2: ਸਾਡੇ ਪਿੰਡ ਦੇ ਇੱਕ ਬਜ਼ੁਰਗ ਸੀ ਜਵਾਲਾ ਸਿੰਘ ਜੀ ਉਹ ਫੌਜ ਚ ਆਏ ਸੀ ਤੇ ਉਨ੍ਹਾਂ ਨੇ ਲਾਹੌਰ ਤੋਂ ਗਿਆਨੀ ਪਾਸ ਕੀਤੀ ਸੀ ਉਨ੍ਹਾਂ ਨੇ ਮੈਨੂੰ ਆਪਣੀਆਂ ਸਾਰੀਆਂ ਕਿਤਾਬਾਂ ਦੇ ਕੇ ਕਿਹਾ ਵੀ ਲਸਾਂ ਤੂੰ ਇਹਨਾਂ ਨੂੰ ਪੜ੍ਹੇਗਾ
1: ਜੀ
2: ਉਹਦੇ ਵਿਚ ਫਲਵਾੜੀ ਮੈਗਜ਼ੀਨ ਸੀ ਜਿਹੜਾ ਲਾਹੌਰ ਤੋਂ ਛਪਦਾ ਸੀ ਉਹਦੇ ਅੰਕ ਦਿੱਤੇ ਪੁਰਾਣੀ ਵਿਗਿਆਨੀ ਦੀਆਂ ਕਿਤਾਬਾਂ ਦਿੱਤੀਆਂ ਬਸ ਇੱਥੇ ਚੱਲ ਸੋ ਚੱਲ ਮੇਰੇ ਕੋਲ ਲਾਇਬ੍ਰੇਰੀਆਂ ਹੋ ਗਈਆਂ ਪਿੰਡ ਵੀ ਹੈ ਹੁਣ ਬਟਿਆਲੇ ਵੀ
1: ਜੀ ਜੀ ਸੋ ਕਹਿਣ ਦਾ ਅਰਥ ਹੈ ਕਿ ਇੱਕ ਸਾਹਿਤਕ ਮਾਹੌਲ ਤੁਹਾਨੂੰ ਸਕੂਲੀ ਜੀਵਨ ਤੋਂ ਮਿਲਿਆ ਤੇ ਕੁਝ ਤੁਹਾਨੂੰ ਬਜ਼ੁਰਗਾਂ ਦਾ ਆਸ਼ੀਰਵਾਦ ਮਿਲਿਆ ਜਿਨ੍ਹਾਂ ਨੇ ਤੁਹਾਨੂੰ ਪੁਰਾਣੀਆਂ ਪੁਸਤਕਾਂ ਦਿੱਤੀਆਂ ਪੁਰਾਣੇ ਮੈਗਜ਼ੀਨ ਦਿੱਤੇ ਤੇ ਉੱਥੋਂ ਤੁਹਾਡਾ ਲਿਖਣ ਦਾ ਇੱਕ ਜਿਹੜਾ ਹੈਗਾ ਪ੍ਰਚਲਨ ਉਹ ਆਰੰਭ ਹੋਇਆ ਤੇ ਕਾਲਜ ਦੀ ਸਿੱਖਿਆ ਦੌਰਾਨ ਤੁਸੀਂ ਕੀ ਲਿਖਿਆ ਤੇ ਕੀ ਉੱਥੋਂ ਤੁਸੀਂ ਗ੍ਰਹਿਣ ਕੀਤਾ
2: ਮੈਂ ਪ੍ਰੈਕਟਿਕਲ ਵਿੱਚ ਗੁਰੂ ਗੋਬਿੰਦ ਸਿੰਘ ਕਾਲਜ ਚੰਡੀਗੜ੍ਹ ਦੇ ਵਿੱਚ ਦਾਖਲ ਹੋਇਆ
1: ਜੀ
2: ਉੱਥੇ ਮੇਰੇ ਜਿਹੜੇ ਅਧਿਆਪਕ ਸੀ ਉੱਥੇ ਇੱਕ ਸਹਿਸਾ ਬਣਾਈ ਸੀ ਪ੍ਰਿੰਸੀਪਲ ਗੁਰਬਖਸ਼ ਸਿੰਘ ਸ਼ੇਰਗਿੱਲ ਮੇਰੇ ਪ੍ਰਿੰਸੀਪਲ ਸੀ
1: ਜੀ
2: ਉਹਦੇ ਵਿੱਚ ਸਭਾ ਲੱਗਦੀ ਹੁੰਦੀ ਸੀ ਖਿੜਦੇ ਫੁੱਲ ਜਿਹੜਾ ਮੈਗਜ਼ੀਨ ਛਪਿਆ ਕਾਲਜ ਦਾ ਗੰਮੀ ਜੋਤ ਉਹਦੇ ਵਿੱਚ ਵੀ ਮੈਨੂੰ ਕਵਿਤਾਵਾਂ ਛਪਾਉਣ ਦਾ ਸਮਾਂ ਮਿਲਿਆ ਪ੍ਰੋਫੈਸਰ ਪ੍ਰੇਮ ਸਿੰਘ ਮਾਨ ਅਧਿਕਲ ਅਮਰੀਕਾ ਚ ਨੇ ਉਹ ਵੀ ਮੇਰੇ ਅਧਿਆਪਕ ਰਹੇ ਇਕਨੋਮਿਕਸ ਦੇ ਉਹ ਵੀ ਕਵਿਤਾਵਾਂ ਲਿਖਦੇ ਸੀ ਸ਼ੇਰ ਸਿੰਘ ਕਮਲ ਉੱਥੇ ਅਧਿਆਪਕ ਰਹੇ ਉਹ ਵੀ ਉਸ ਮੌਕੇ ਸਾਹਿਤ ਰੱਖਦੇ ਸੀ ਤੇ ਉਸ ਤੋਂ ਬਾਅਦ ਮੇਰੇ ਚਾਚਾ ਜੀ ਸੀ ਪਿੰਡ ਗਿਆਨੀ ਸਾਧੂ ਸਿੰਘ ਦੇਹਲ
1: ਜੀ
2: ਉਹ ਆਪ ਸਾਹਿਤਕਾਰ ਸੀ ਗਜ਼ਲਾਂ ਲਿਖਦੇ ਸੀ ਸਾਹਿਤ ਲਿਖਦੇ ਸੀ ਉਹ ਮੈਨੂੰ ਨਾਲ ਲੈ ਕੇ ਜਾਂਦੇ ਰਹੇ ਸਭਾਵਾਂ ਚ ਮੈਂ ਜਾਂਦਾ ਰਿਹਾ ਇੱਥੋਂ ਬਸ ਮੈਨੂੰ ਲਿਖਣ ਦਾ
1: ਜੀ ਜੀ ਸੋ ਤੁਸੀਂ ਉਹਨਾਂ ਸਾਹਿਤਕਾਰਾਂ ਦਾ ਜ਼ਿਕਰ ਕੀਤਾ ਅਧਿਆਪਕਾਂ ਦਾ ਜ਼ਿਕਰ ਕੀਤਾ ਤੇ ਇਸ ਤੋਂ ਇਲਾਵਾ ਤੁਸੀਂ ਕੁਝ ਸਾਹਿਤ ਸੁਭਾਵਾਂ ਨਾਲ ਵੀ ਜੁੜੇ ਰਹੇ ਤੇ ਅੱਜ ਕੱਲ੍ਹ ਵੀ ਤੁਸੀਂ ਬਹੁਤ ਸਰਗਰਮ ਹੋ ਪਿੰਡਾਂ ਵਿਚ ਲਾਇਬ੍ਰੇਰੀਆਂ ਤੁਸੀਂ ਖੋਲਣ ਦੇ ਵਿਚ ਤੇ ਈਵਨ ਬਟਨਾਲਾ ਦੇ ਵਿਚ ਵੀ ਤੁਸੀਂ ਕਾਫ਼ੀ ਸਾਹਿਤ ਦੀਆਂ ਸੁਭਾਵਾਂ ਦੇ ਖੇਤਰ ਵਿਚ ਜਥੇਬੰਦਕ ਤੌਰ ਤੇ ਕੰਮ ਕਰ ਰਹੇ ਹੋ ਤੇ ਤੁਸੀਂ ਹਿੰਦੀ ਤੇ ਅੰਗਰੇਜ਼ੀ ਵਿਸ਼ਿਆਂ ਵਿਚ ਅਧਿਆਪਨ ਕੀਤਾ ਪਰ ਤੁਸੀਂ ਪੰਜਾਬੀ ਵਿੱਚ ਲਿਖਣ ਨੂੰ ਪਹਿਲ ਦਿੱਤੀ ਹੈ ਤੇ ਇਸ ਬਾਰੇ ਸਾਡੇ ਸਰੋਤਿਆਂ ਨੂੰ ਜ਼ਰੂਰ ਦੱਸੋ ਕਿ ਪੰਜਾਬੀ ਭਾਸ਼ਾ ਨੂੰ ਹੀ ਤੁਸੀਂ ਲਿਖਣ ਲਈ ਚੁਣਿਆ ਹੈ, ਇਹਦੇ ਪਿੱਛੇ ਕੀ ਕਾਰਨ?
2: ਮੈਂ ਇੱਕ ਅਜਿਹੇ ਹਿੰਦੀ ਅਧਿਆਪਕਾਂ ਤੋਂ ਪੜ੍ਹਿਆ
1: ਜੀ
2: ਜਿਨ੍ਹਾਂ ਨੇ ਮੈਨੂੰ ਪ੍ਰਭਾਕਰ ਕਰਨ ਅਤੇ ਹਿੰਦੀ ਟੀਚਰ ਬਣਨ ਚ
1: ਜੀ
2: ਉਤਸ਼ਾਹਿਤ ਕੀਤਾ। ਜਲਦੀ ਮੈਨੂੰ ਸਬਦ ਮਿਲ ਗਈ
1: ਜੀ।
2: ਮੈਂ ਹਿੰਦੀ ਚੋਂ ਕਹਾਣੀਆਂ ਚੋਂ ਕਵਿਤਾਵਾਂ ਚੋਂ ਪੰਜਾਬੀ ਕਰ ਲੈਂਦਾ ਸੀ
1: ਜੀ।
2: ਅੰਗਰੇਜ਼ੀ ਮੇਰੀ ਬੀ ਏ ਦੇ ਵਿੱਚ ਇੰਗਲਿਸ਼ ਲਿਟਰੇਚਰ ਸੀ ਮੇਰਾ, ਉਹਦੇ ਕਾਰਨ ਮੈਨੂੰ ਅੰਗਰੇਜ਼ੀ ਨਾਲ ਜੁੜਿਆ। ਪਰ ਮੈਂ ਸੁਣਿਆ ਵੀ ਸੰਤ ਸਿੰਘ ਸੇਖੋਂ ਅੰਗਰੇਜ਼ੀ ਦਾ ਅਧਿਆਪਕ ਸੀ
1: ਜੀ,
2: ਸੂਬਾ ਸਿੰਘ ਮੈਥਮੈਟਿਕਸ ਦੀ ਯੂਨੀਵਰਸਿਟੀ ਸੀ
1: ਬਿਲਕੁਲ,
2: ਉਹਨਾਂ ਨੇ ਸਾਰਿਆਂ ਨੇ ਪੰਜਾਬੀ ਚ ਲਿਖਿਆ
1: ਜੀ
2: ਵੀ ਆਪਣੀ ਮਾਂ ਬੋਲੀ ਦੇ ਵਿੱਚ ਲਿਖਣਾ ਚਾਹੀਦਾ
1: ਜੀ,
2: ਇਹ ਆਪਾਂ ਨੂੰ ਪਛਾਣ ਬਣਾ ਸਕਦੀ ਹੈ।
1: ਜਿਸ
2: ਕਰਕੇ ਮੈਂ ਹਿੰਦੀ ਤੇ ਅੰਗਰੇਜ਼ੀ ਨੂੰ ਪੰਜਾਬੀ ਚ ਅਨੁਵਾਦ ਕੀਤਾ
1: ਜੀ,
2: ਪਰ ਪੰਜਾਬੀ ਚ ਲਿਖਿਆ, ਸਾਰਾ
1: ਪੰਜਾਬੀ ਚ ਲਿਖਿਆ। ਸੋ ਕਹਿਣ ਦਾ ਅਰਥ ਹੈ ਕਿ ਭਾਸ਼ਾ ਦੀ ਕੋਈ ਵੀ ਅਜਿਹੀ ਸੀਮਾ ਨਹੀਂ ਹੋਣੀ ਚਾਹੀਦੀ, ਸਾਡਾ ਜਿਹੜਾ ਅਧਿਐਨ ਹੈਗਾ ਉਹ ਵੱਧ ਤੋਂ ਵੱਧ ਹੋਣਾ ਚਾਹੀਦਾ।
2: ਬਿਲਕੁਲ,
1: ਸਾਨੂੰ ਹਿੰਦੀ ਅੰਗਰੇਜ਼ੀ ਉਰਦੂ ਪੰਜਾਬੀ ਖਾਸ ਤੌਰ ਤੇ ਇਹਨਾਂ ਭਾਸ਼ਾਵਾਂ ਦਾ ਇੱਕ ਸਾਹਿਤਕਾਰ ਨੂੰ ਜ਼ਰੂਰ ਅਧਿਐਨ ਕਰਨਾ ਚਾਹੀਦਾ ਤੇ ਲਿਖਣ ਲਈ ਪਹਿਲ ਉਹ ਮਾਤ ਭਾਸ਼ਾ ਨੂੰ ਦੇਵੇ ਤਾਂ ਉਹਦੇ ਵਿੱਚ ਲਿਖਣ ਵਿੱਚ ਹੋਰ ਨਿਖਾਰ ਆ ਸਕਦਾ। ਤੇ ਅਨੁਵਾਦਿਤ ਤੁਸੀਂ ਕਾਫੀ ਪੁਸਤਕਾਂ ਕੀਤੀਆਂ ਨੇ, ਸੰਪਾਦਨ ਦੇ ਕਾਰਜ ਵੀ ਕੀਤੇ ਨੇ। ਮੈਨੂੰ ਅਨੁਵਾਦਿਤ ਪੁਸਤਕ ਤੋਂ ਯਾਦ ਆਇਆ ਕਿ ਤੁਹਾਡੀ ਇੱਕ ਕਿਤਾਬ ਬੜੀ ਚਰਚਿਤ ਹੋਈ ਸੀ, ਪੰਜਾਬ ਹਰਨ ਔਰ ਮਹਾਰਾਜਾ ਦਲੀਪ ਸਿੰਘ। ਇਸ ਕਿਤਾਬ ਨੂੰ ਤੁਸੀਂ ਹਿੰਦੀ ਤੋਂ ਪੰਜਾਬੀ ਵਿੱਚ ਅਨੁਵਾਦ ਕੀਤਾ ਸੀ ਤੇ ਇਸ ਕਿਤਾਬ ਨੂੰ ਭਾਸ਼ਾ ਵਿਭਾਗ ਪਟਿਆਲਾ ਪੰਜਾਬ ਵੱਲੋਂ ਪ੍ਰੋਫੈਸਰ ਗੁਰਦਿਆਲ ਸਿੰਘ ਅਨੁਵਾਦ ਪੁਰਸਕਾਰ ਵੀ ਪ੍ਰਾਪਤ ਹੋਇਆ ਸੀ। ਇਸ ਕਿਤਾਬ ਨੂੰ ਤੁਸੀਂ ਅਨੁਵਾਦ ਲਈ ਚੁਣਿਆ ਤੇ ਕਾਫੀ ਮਹੱਤਵਪੂਰਨ ਕਿਤਾਬ ਹੈ ਇਤਿਹਾਸਕ ਖੇਤਰ ਦੇ ਵਿੱਚ, ਇਸ ਕਿਤਾਬ ਦੇ ਅਨੁਵਾਦ ਦੀ ਜਿਹੜੀ ਪ੍ਰਕਿਰਿਆ ਹੈ ਉਹਦੇ ਬਾਰੇ ਜ਼ਰੂਰ ਕੁਛ ਵਿਚਾਰ ਦੱਸੋ।
2: ਮੈਨੂੰ ਬੜੀ ਖੁਸ਼ੀ ਹੋਈ, ਤੁਸੀਂ ਵਧੀਆ ਸਵਾਲ ਕੀਤਾ
1: ਜੀ।
2: ਗਿਆਨੀ ਗੁਰਜਤ ਸਿੰਘ ਜੀ ਹੋਰਾਂ ਨਾਲ ਮੇਰਾ ਮੇਲ ਹੋਇਆ, ਉਨ੍ਹਾਂ ਦੀਆਂ ਕੁਛ ਪੁਸਤਕਾਂ ਛਾਪਣ ਵਾਸਤੇ, ਮੰਦਾਵਨੀ ਤੇ ਗੁਰੂ ਗ੍ਰੰਥ ਸਾਹਿਬ ਦਾ ਇਤਿਹਾਸ
1: ਜੀ ਜੀ,
2: ਉਨ੍ਹਾਂ ਨੇ ਮੇਰੀ ਪਤਾ ਨੀ ਕਿਵੇਂ ਚੋਣ ਕੀਤੀ
1: ਜੀ।
2: ਮੈਂ ਉਹਨਾਂ ਨਾਲ ਰਿਹਾ ਤਾਂ ਉਹ ਕਲਕੱਤੇ ਆਪਣੀਆਂ ਪੁਸਤਕਾਂ ਦੇ ਇਤਿਹਾਸ ਦੇ ਸੰਬੰਧ ਵਿਚ ਗਏ, ਉਥੋਂ ਦੋ ਹਿੰਦੀ ਦੀਆਂ ਪੁਸਤਕਾਂ ਲਏ, ਉਹ ਪੰਡਿਤ ਨੰਦ ਕੁਮਾਰ ਦੇਵ ਸ਼ਰਮਾ ਦੀਆਂ ਸੀ
1: ਜੀ,
2: ਉਹ ਮਹਾਰਾਜਾ ਰਣਜੀਤ ਸਿੰਘ ਕਾਲ ਦੀਆਂ ਕਹਾਣੀਆਂ ਸੀ ਜਿਹੜੀਆਂ ਗੱਲਾਂ ਸੀ ਪਹੁੰਚ ਸੀ, ਉਹਨਾਂ ਵਿਚ ਮੈਨੂੰ ਪੰਜਾਬ ਹਰ ਨੂੰ ਮੈਨੂੰ ਦੇ ਕੇ ਉਹ ਕਹਿੰਦੇ ਆਹ ਚੱਕ ਤੇਰੇ ਕੰਮ ਦੀਆਂ ਕਿਤਾਬਾਂ ਨੇ, ਇਹਨਾਂ ਨੂੰ ਪੰਜਾਬੀ ਚ ਲੱਥਾ ਕਰ ਦੇ।
1: ਇਹ ਕਿਹਾ ਸੀ ਗਿਆਨੀ ਗੁਰਜੀਤ
2: ਸੁਰਜੀਤ ਸਿੰਘ ਮੇਰਾ ਪਿੰਡ ਵਾਲਾ,
1: ਜਿਨ੍ਹਾਂ ਨੇ ਮੇਰਾ ਪਿੰਡ ਪੁਸਤਕ ਲਿਖੀ ਸੀ
2: ਜੀ, ਉਹਨਾਂ ਨੇ ਤੇ ਮੈਂ ਉਹ ਖਰੀਆਂ ਤੇ ਮੈਂ ਲਿਆ ਕੇ ਛੁੱਟੀਆਂ ਦੇ ਵਿਚ ਉਹ ਪੰਜਾਬ ਹਰਨ ਕਿਤਾਬ ਦਾ ਪੰਜਾਬੀ ਅਨੁਵਾਦ ਕਰ ਲਿਆ ਤੇ ਗਿਆਨੀ ਜੀ ਨੂੰ ਦਿਖਾ ਬਹੁਤ ਖੁਸ਼ ਹੋਏ ਹੋ
1: ਜੀ।
2: ਉਹ ਅਜੇ ਛਾਪਣ ਵਾਸਤੇ ਕਹਿ ਰਹੇ ਸੀ ਕਿ ਉਹ ਚਲੇ ਗਏ
1: ਜੀ,
2: ਤੇ ਫਿਰ ਉਹ ਕੁਛ ਸਾਲ ਪਈ ਰਹੀ
1: ਜੀ।
2: ਜਦੋਂ ਮੈਂ ਰਿਟਾਇਰ ਹੋ ਗਿਆ ਤਾਂ ਮੇਰੇ ਬਰਨਾਲੇ ਦੇ ਤਰਕ ਭਾਰਤੀ ਪ੍ਰਕਾਸ਼ਨ ਵਾਲਿਆਂ ਨੇ ਮੈਨੂੰ ਕਿਹਾ ਕਿ ਲਿਆ ਉਹ ਤੇਰੀ ਕਿਤਾਬ ਛਾਪ ਦੀ
1: ਜੀ,
2: ਉਹਨਾਂ ਨੂੰ ਛਾਪਤੀ ਤੇ ਭਾਸ਼ਾ ਭਾਗਾਂ ਨੂੰ ਭੇਜਤੀ, ਉਹਨਾਂ ਦੀ ਭੇਜਤੀ
1: ਜੀ,
2: ਤੇ ਉਹਦੇ ਤੇ ਮੈਨੂੰ ਸਨਮਾਨ ਮਿਲ ਗਿਆ।
1: ਤੁਸੀਂ ਉਹ ਕਿਤਾਬ ਇਤਿਹਾਸਕ ਤੌਰ ਤੇ ਬੜੀ ਮੁੱਲਵਾਨ ਹੈ,
2: 100 ਸਾਲ ਪੁਰਾਣੀ ਕਿਤਾਬ ਹੈ
1: ਹਿੰਦੀ, 100 ਸਾਲ ਪੁਰਾਣੀ ਕਿਤਾਬ ਹੈ ਹਿੰਦੀ ਤੋਂ ਜਿਸਦਾ ਪੰਜਾਬੀ ਵਿਚ ਤੁਸੀਂ ਅਨੁਵਾਦ ਕੀਤਾ, ਤੇ ਅਨੁਵਾਦ ਜਦੋਂ ਅਸੀਂ ਕਰਦੇ ਹਾਂ ਤੇ ਲਿਖਦੀ ਤੇ ਕੀ ਤੁਸੀਂ ਸਭ ਤੋਂ ਤੁਹਾਡੀ ਪਹਿਲਕਦਮੀ ਕੀ ਹੁੰਦੀ ਹੈ ਕਿ ਅਨੁਵਾਦ ਕਰਨ ਵੇਲੇ ਇੱਕ ਅਨੁਵਾਦਕ ਨੂੰ ਕਿਸ ਤਰ੍ਹਾਂ ਦੀਆਂ ਜਿਹੜੀਆਂ ਅਹਿਤਿਆਤ ਹੈ ਉਹ ਰੱਖਣੀ ਚਾਹੀਦੀ?
2: ਇੱਕ ਤਾਂ ਮੈਂ ਇਹ ਲਿਖਿਆ ਵੀ ਪੰਜਾਬ ਨਾਲ ਸੰਬੰਧਿਤ ਸਬਜੈਕਟ ਹੋਵੇ
1: ਜੀ,
2: ਇੱਕ ਇਤਿਹਾਸ ਪੰਜਾਬ ਦਾ ਆ ਗਿਆ
1: ਜੀ,
2: ਉਸ ਜਿਹੜੇ ਸਮੇਂ ਦਾ ਇਤਿਹਾਸ ਹੈ ਉਹ ਹਨੇਰੇ ਚ ਪਿਆ ਬਹੁਤਾ,
1: ਅੰਗਰੇਜ਼ੀ
2: ਚ ਲਿਖਿਆ ਜਾਂ ਪੰਜਾਬੀ ਚ ਹੈ ਨਹੀਂ ਸੀ, ਤੇ ਉਹ ਜਿਹੜਾ ਅਨੁਵਾਦ ਕਰਨ ਵੇਲੇ ਮੁਸ਼ਕਲਾਂ ਆਉਂਦੀਆਂ ਉਹਨਾਂ ਦਾ ਇਹ ਆਉਂਦਾ ਵੀ ਹਿੰਦੀ ਦੇ ਜਾਂ ਅੰਗਰੇਜ਼ੀ ਦੇ ਸ਼ਬਦਾਂ ਦੀ ਜਿਹੜੀ ਭਾਵਨਾ ਉਹ ਪੰਜਾਬੀ ਸ਼ਬਦਾਵਲੀ ਚ ਕਿਵੇਂ ਪੇਸ਼ ਕੀਤੀ, ਮੈਂ ਇਹਨੂੰ ਮੁੱਖ ਰੱਖਿਆ ਸੌਖੀ ਪੰਜਾਬੀ ਦੇ ਵਿਚ ਮੈਂ ਉਹ ਅਨੁਵਾਦ ਕੀਤਾ, ਇਸੇ ਕਰਕੇ ਮੇਰੀ ਉਹ ਕਿਤਾਬ ਉਹਨਾਂ ਨੂੰ ਭਾ ਗਈ
1: ਜੀ। ਸੋ ਕਹਿਣ ਤੋਂ ਭਾਵ ਹੈ ਕਿ ਇੱਕ ਲੇਖਕ ਦੋ ਭਾਸ਼ਾਵਾਂ ਦਾ ਹੀ ਨਹੀਂ ਦੋ ਸੱਭਿਆਚਾਰਾਂ ਦਾ ਵੀ ਗਿਆਤਾ ਹੋ,
2: ਬਿਲਕੁਲ,
1: ਤਦ ਹੀ ਉਹ ਉਹਨਾਂ ਭਾਸ਼ਾਵਾਂ ਦੇ ਸੰਕਲਪਾਂ ਨੂੰ ਬਿਹਤਰ ਤਰੀਕੇ ਨਾਲ ਸਮਝ ਸਕਦਾ। ਕਿਉਂਕਿ ਤੁਸੀਂ ਧਾਰਮਿਕ ਗੀਤ ਵੀ ਲਿਖੇ ਨੇ, ਧਾਰਮਿਕ ਸ਼ਖਸੀਅਤਾਂ ਦੇ ਬਾਰੇ ਵੀ ਲਿਖਿਆ, ਤੁਸੀਂ ਕਾਫੀ ਸੰਪਾਦਿਤ ਕਿਤਾਬਾਂ ਵੀ ਲਿਖੀਆਂ ਨੇ, ਭਗਤ ਰਵਿਦਾਸ ਜੀਵਨ ਤੇ ਬਾਣੀ ਤੁਹਾਡੀ ਪੁਸਤਕ ਆਈ ਸੀ, ਥੋੜਾ ਵਿਚ ਘਿਰਿਆ ਗੁਲਾਬ ਇਹ ਗਜ਼ਲ ਸੰਗ੍ਰਹਿ ਤੁਸੀਂ ਸੰਪਾਦਨ ਕੀਤੇ ਸਨ,
2: ਇਹ ਗਿਆਨੀ ਸਾਧੂ ਸਿੰਘ ਬੇਲ ਜਿਨ੍ਹਾਂ ਦੀ ਮੈਂ ਗੱਲ ਕੀਤੀ ਮੇਰੇ ਚਾਚਾ ਜੀ ਉਹਨਾਂ ਦੀ।
1: ਮੇਰਾ ਸਵਾਲ ਇਹ ਸੀ ਕਿ ਜੋ ਗਿਆਨੀ ਸਾਧੂ ਸਿੰਘ ਬੇਦਲ ਜੀ ਹਨ ਉਹਨਾਂ ਦਾ ਬੜਾ ਵੱਡਾ ਯੋਗਦਾਨ ਰਿਹਾ, ਕੀ ਤੁਸੀਂ ਮਹਿਸੂਸ ਕਰਦੇ ਹੋ ਕਿ ਪੰਜਾਬੀ ਕਵਿਤਾ ਦਾ ਇੱਕ ਇਤਿਹਾਸ ਹੈ ਉਹਦੇ ਵਿਚ ਬਣਦਿਆਂ ਸਥਾਨ ਕਈ ਵਾਰੀ ਸਾਨੂੰ ਅਜਿਹੇ ਮਹਾਨ ਸਾਹਿਤਕਾਰ ਹਨ ਉਹਨਾਂ ਨੂੰ ਵੀ ਨਹੀਂ ਪ੍ਰਾਪਤ ਹੁੰਦਾ, ਇਹਦੇ ਬਾਰੇ ਜ਼ਰੂਰ ਕੁਛ ਦੱਸੋ?
2: ਬਿਲਕੁਲ ਸਹੀ ਹੈ ਜੀ, ਸਾਧੂ ਸਿੰਘ ਬੇਦਲ ਨੂੰ ਉਹ ਸਥਾਨ ਪ੍ਰਾਪਤ ਹੋ ਨਹੀਂ ਸਕਿਆ ਜਿਹੜਾ ਚਾਹੀਦਾ ਸੀ, ਇਸੇ ਕਰਕੇ ਮੈਂ ਉਨ੍ਹਾਂ ਦੀ ਜੀਵਨੀ ਤੇ ਰਚਨਾ ਤੇ ਇੱਕ ਵੱਡੀ ਪੁਸਤਕ ਵੀ ਛਾਪੀ ਹੈ
1: ਜੀ,
2: ਤੇ ਇੱਕ ਗਿਆਨੀ ਕੁੰਦਨ ਸਿੰਘ ਪਤੰਗ
1: ਜੀ
2: ਜਿਹੜੇ MLA ਵੀ ਰਹੇ ਮੰਤਰੀ ਵੀ ਰਹੇ ਸ਼੍ਰੋਮਣੀ ਕਮੇਟੀ ਦੇ, ਉਹਨਾਂ ਨੂੰ ਵੀ ਉਹ ਸਥਾਨ ਨਹੀਂ ਮਿਲ ਸਕਿਆ
1: ਜੀ।
2: ਉਹਨਾਂ ਨੇ ਇੱਕ ਪੁਸਤਕ ਲਿਖੀ ਸੀ ਨਾਭਾ ਰਿਆਸਤ ਟਰਸਟ ਦੇ ਜਿਹੜਾ ਵਤਨ ਉਹਨਾਂ ਦੀ ਸੰਪਾਦਨਾ ਕਰਨ ਲਈ ਵੀ ਉਹਨਾਂ ਨੇ ਸਾਨੂੰ ਸੇਵਾ ਦਿੱਤੀ ਸੀ। ਮੈਨੂੰ ਖੁਸ਼ੀ ਹੈ ਕਿ ਉਹ ਕਿਤਾਬ ਵੀ ਸਾਡੀ ਸੰਪਾਦਨਾ ਕੀਤੀ ਹੋਈ ਹੈ, ਉਹ ਬੜੀ ਇਤਿਹਾਸਕ ਮੁੱਲਵਾਨ ਪੁਸਤਕ ਹੈ। ਤੇ ਇਸੇ ਤਰ੍ਹਾਂ ਇੱਕ ਮੇਰੇ ਮਿੱਤਰ ਸੀਗੇ ਸੁਸ਼ੇਰ ਸਿੰਘ ਸਿੱਧੂ, ਉਹਨਾਂ ਨੇ ਪੰਜਾਬੀ ਦੇ ਹੀਰ ਰਾਂਝਾ ਕਿੱਸੇ ਦੇ ਇਸ਼ਕ ਸੰਕਲਪ ਤੇ ਪੀ ਐਚ ਡੀ ਕੀਤੀ ਸੀ ਗੁਰੂ ਨਾਨਕ ਯੂਨੀਵਰਸਿਟੀ ਤੋਂ, ਡਾਕਟਰ ਸ਼ਮਸ਼ੇਰ ਸਿੰਘ ਡਾਕਟਰ ਸ਼ਮਸ਼ੇਰ ਸਿੰਘ ਸਿੱਧੂ ਤੇ ਉਹ ਵਿਚਾਰੇ ਚਲੇ ਗਏ। ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਦੀ ਲੇਖਾਂ ਦੀ ਵੀ ਪੁਸਤਕ ਮੈਨੂੰ ਛਾਪਣ ਦਾ ਭਾਗ ਮਿਲਿਆ, ਉਹਨਾਂ ਨੂੰ ਮੈਂ ਜਿਉਂਦਾ ਰੱਖਣ ਦੀ ਕੋਸ਼ਿਸ਼ ਕੀਤੀ। ਇਸ ਤਰ੍ਹਾਂ ਦਾ ਮੇਰਾ ਯਤਨ ਹੈ ਅਣਗੋਲੇ ਜਿਹੜੇ ਹੋਣੇ ਉਹਨਾਂ ਨੂੰ ਵੀ ਅਸੀਂ ਹੁਣ ਅਸੀਂ ਦੋ ਕਿਤਾਬਾਂ ਨਾ ਕਹਾਣੀਆਂ ਦੀਆਂ ਸਾਡੇ ਇਲਾਕੇ ਦੇ ਸੀ ਅਜੀਤ ਸਿੰਘ ਪੱਤੋ ਕਹਾਣੀਕਾਰ,
3: ਹਾਂ ਬਿਲਕੁਲ ਅਜੀਤ ਸਿੰਘ ਪੱਤੋ ਬੜੇ ਚਰਚਿਤ
2: ਕਹਾਣੀਕਾਰ ਜਰਨੈਲ ਸੀਗਾ ਸਾਡੇ ਇਲਾਕੇ ਦੇ ਪੂਰੀ ਜਰਨੈਲ ਜਰਨੈਲ ਪੂਰੀ ਮੇਰੇ ਖਿਆਲ ਬੱਸ ਕੰਡਕਟਰ
3: ਸੇਵਾ ਨਿਭਾਈ ਹੈ।
2: ਛੇ ਕਿਤਾਬਾਂ ਸੀ ਜੀ, ਅਸੀਂ ਬਹੁਤ ਮੁਸ਼ਕਲ ਨਾਲ ਇਧਰੋਂ ਉਧਰੋਂ ਇਕੱਠੀਆਂ ਕਰਕੇ ਉਹ ਛੇ ਕਿਤਾਬਾਂ ਨੂੰ ਸੰਪਾਦਨ ਕੀਤਾ। ਅਜੀਤ ਪੱਤੋ ਦੀਆਂ ਛਪੀਆਂ ਹੋਈਆਂ ਦੋ ਕਿਤਾਬਾਂ ਤੇ ਉਨ੍ਹਾਂ ਹੀ ਹੋਰ ਮੈਟਰ ਕਹਾਣੀਆਂ ਉਨ੍ਹਾਂ ਦੇ ਪਰਿਵਾਰ ਤੋਂ ਲੈ ਕੇ ਅਸੀਂ ਉਹ ਛਾਪੀਆਂ ਦੋ ਕਿਤਾਬਾਂ।
3: ਬਿਲਕੁਲ ਜੀ, ਬਹੁਤ ਤੁਸੀਂ ਵਡੇਰਾ ਤੇ ਮੁੱਲਵਾਨ ਕਾਰਜ ਕਰ ਰਹੇ ਹੋ, ਕਿਉਂਕਿ ਜਿਹੜੇ ਸਾਹਿਤਕਾਰ ਹਨ ਜਿਹੜੇ ਕਿ ਅਸੀਂ ਸਮੇਂ ਦੇ ਇਤਿਹਾਸ ਵਿਚ ਕਿਸੇ ਨਾ ਕਿਸੇ ਕਾਰਨ ਕਰਕੇ ਉਨ੍ਹਾਂ ਦੀ ਉਹ ਪਛਾਣ ਨਹੀਂ ਬਣ ਸਕੀ, ਪਰ ਉਹ ਬਹੁਤ ਮਹਾਨ ਲੇਖਕ ਸਨ।
2: ਸਾਨੂੰ ਬਹੁਤ ਪ੍ਰਸੰਸਾ ਮਿਲ ਰਹੀ ਆਲੇ ਦੁਆਲੇ ਉਹਨਾਂ ਕਿਤਾਬਾਂ ਬਾਰੇ, ਸਾਡੇ ਕੋਲ ਬਹੁਤ ਸਾਰੇ ਫੋਨ ਵਗੈਰਾ ਆ ਰਹੇ ਕਿਤਾਬਾਂ ਸਾਥੋਂ ਕਹਿੰਦੇ ਵੀ ਦਿਓ
3: ਜੀ ਜੀ।
2: ਇਸ ਤਰ੍ਹਾਂ
3: ਅਜੀਤ ਸਿੰਘ ਪੱਤੋ ਦੀਆਂ
2: ਕਹਾਣੀਆਂ
3: ਦੀ ਗੱਲ ਕਰਦੇ ਹੋ, ਠੀਕ ਹੈ ਜੀ। ਤੇ ਜਦਕਿ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਕਿੱਸਾ ਕਾਵਿ ਹੈ, ਸਾਡੇ ਕੋਲ ਬਹੁਤ ਹਜੇ ਵੀ ਪਿੰਡਾਂ ਦੇ ਵਿਚ ਬਹੁਤ ਪੁਰਾਣੀ ਵਿਰਾਸਤ ਪਈ ਹੈ ਜਿਹਦੇ ਵਿਚ ਕਿ ਸਾਡੇ ਪੁਰਾਣੇ ਡੇਰੇ ਹਨ ਪਿੰਡਾਂ ਵਿਚ, ਤੇ ਹੋਰ ਵੀ ਘਰਾਂ ਦੇ ਵਿਚ ਵੀ ਕਿੱਸਾ ਕਾਵਿ ਬਹੁਤ ਲੋਕਾਂ ਨੇ ਆਪਣੇ ਸ਼ੌਕ ਨਾਲ ਸੰਭਾਲਿਆ ਹੋਇਆ। ਤੇ ਪੰਜਾਬੀ ਖੋਜ ਦਾ ਜਿਹੜਾ ਖੇਤਰ ਹੈ ਉਹਦੇ ਵਿਚ ਹਜੇ ਵੀ ਬਹੁਤ ਸੰਭਾਵਨਾਵਾਂ ਹਨ ਕਿ ਅਸੀਂ ਵੱਧ ਤੋਂ ਵੱਧ ਉਨ੍ਹਾਂ ਲੋਕਾਂ ਤੱਕ ਰਾਬਤਾ ਰੱਖੀਏ ਜਿਵੇਂ ਤੁਸੀਂ ਉਨ੍ਹਾਂ ਲੋਕਾਂ ਤੱਕ ਰਾਬਤਾ ਰੱਖ ਰਹੇ ਹੋ, ਕਾਰਜ ਕਰ ਰਹੇ ਹੋ। ਇਸ ਬਾਰੇ ਕਿਸ ਤਰ੍ਹਾਂ ਦੀ ਯੋਜਨਾਬੰਦੀ ਹੋਣੀ
2: ਚਾਹੀਦੀ? ਜ਼ਰੂਰ ਹੈ ਜੀ, ਮੇਰੇ ਨੇੜੇ ਨਾ ਇੱਕ ਡਰਾਫਟ ਸਮੈਨ ਸੀਗੇ ਸ਼ੇਰ ਸਿੰਘ ਸ਼ੇਰਪੁਰੀ
3: ਜੀ,
2: ਸ਼ੇਰਪੁਰ ਦੇ, ਉਨ੍ਹਾਂ ਨੇ ਸੱਤ ਕਿੱਸੇ ਪੰਜਾਬੀ ਚ ਦਿੱਤੇ, ਸੱਤੇ ਛਪਾਉਣ ਦੇ ਵਿਚ ਮੇਰਾ ਹਿੱਸਾ ਵੀ ਤੇ ਮੇਰੀਆਂ ਭੂਮਿਕਾਵਾਂ ਵੀ ਲਿਖੀਆਂ ਹੋਈਆਂ ਨੇ
3: ਜੀ।
2: ਤੇ ਇਸੇ ਤਰ੍ਹਾਂ ਮੈਂ ਇੱਕ ਕਿਤਾਬਾਂ ਵਿਚ ਚਿੱਠੇ ਵਿਚ ਨਾਲੇ ਤੋਂ ਕਿਸੇ ਨੂੰ ਚਿੱਠੇ ਵੀ ਕਿਹਾ ਜਾਂਦਾ ਸੀ,
3: ਚਿੱਠੇ
2: ਮੰਡੀਆਂ ਤੇ ਮਿਲਦੇ ਸੀ
3: ਠੀਕ।
2: ਤੇ ਮੈਂ ਇੱਕ ਕਿਤਾਬਾਂ ਵਿਚ ਨਵਾਈ ਬਜ਼ੁਰਗ ਨਾਲ ਸੰਬੰਧ ਹੋਇਆ, ਉਹਨਾਂ ਕਹਿੰਦਾ ਮੇਰੇ ਗੀਤ ਛਾਪ ਦੇ, ਤਾਂ ਮੈਂ ਉਹਦੇ ਤੋਂ 35 ਕਿੱਸੇ ਪੁਰਾਣੇ ਪ੍ਰਾਪਤ ਕੀਤੇ ਮੇਰੇ ਕੋਲ ਪਏ ਨੇ ਉਹ।
3: ਬਹੁਤ ਵਧੀਆ, ਬਹੁਤ ਵਧੀਆ,
2: ਉਹ ਮੈਂ ਕਿਸੇ ਨੂੰ ਵੀ ਦਿਖਾਉਣ ਜਾਂ ਫੋਟੋ ਕਰਨ ਵਾਸਤੇ
3: ਜੀ ਜੀ
2: ਹਾਜ਼ਰਾਂ ਜਦੋਂ ਮਰਜ਼ੀ ਮੈਨੂੰ ਕੋਈ।
3: ਇੱਕ ਤਰ੍ਹਾਂ ਦਾ ਬਹੁਤ ਇਤਿਹਾਸਕ ਕਾਰਜ ਹੈ ਕਿ ਅਸੀਂ ਉਸ ਵਿਰਾਸਤ ਨੂੰ ਸੰਭਾਲੀਏ ਜਿਸ ਵਿਰਾਸਤ ਦੇ ਨਾਲ ਸਾਡੇ ਸੰਬੰਧ ਜੁੜੇ ਹੋਏ ਨੇ। ਮੱਧਕਾਲ ਲਈ ਕਵਿਤਾ ਦੀ ਬਹੁਤ ਅਮੀਰ

0: ਰਾਣੀ ਤੇਰੇ ਬਿਨਾ ਸੱਚੇ ਪਾਤਸ਼ਾਹ ਕਿਸੇ ਗੈਰ ਨੂੰ ਪੁਲਾਇਆ ਨੀ ਮੈਂ ਪਾਣੀ ਵਾਸ਼ਕ ਮੈਂ ਪਰ ਜਲ ਦੀ ਪਹੁੰਚ ਗਿਆ ਸੀ ਲੜਾਈ ਦੇ ਵਿਚਾਲੇ ਹੋਂ ਦਾ ਮੁਕਾਬਲਾ ਬੜਾ ਕਈ ਡਿੱਗਦੇ ਵੱਜਣ ਜਦ ਪਾਲੇ ਉਹ ਜਦੋਂ ਕੋਈ ਪਾਣੀ ਮੰਗਦਾ ਹੁੰਦਾ ਨੇੜੇ ਸੱਚੀ ਗੱਲ ਮੈਂ ਸੁਣਾਵਾਂ ਮੈਂ ਸੱਚੇ ਤੇਰੇ ਬਿਨਾ ਸੱਚੇ ਪਾਤਸ਼ਾਹ ਕਿਸੇ ਗੈਰ ਨੂੰ ਪੁਲਾਇਆ ਨਾ ਮੈਂ ਪਾਣੀ ਤੱਕਦਾ ਮੈਂ ਤੇਰਾ ਜਖਮੀ ਰੂਪ ਤੇਰਾ ਦਸ਼ਮੇਸ਼ ਮੈਨੂੰ ਜਾਪੇ ਪਾਵਾਂ ਜਦੋਂ ਨੀਰ ਮੁਖ ਨੇ ਸੱਚੇ ਪਾਤਸ਼ਾਹ ਤੂੰ ਸਾਖੀ ਆਪੇ ਉਹ ਮੈਂ ਤਾਂ ਜਲ ਰਿਹਾ ਪਾਵਾਂਦਾ ਮੇਰੇ ਗੁਰੂ ਜੀ ਦੀ ਫੌਜ ਪਛਾਣੀ ਮੈਂ ਤੇਰੇ ਬਿਨਾ ਸੱਚੇ ਪਾਤਸ਼ਾਹ ਕਿਸੇ ਗੈਰ ਨੂੰ ਪੁਲਾਇਆ ਨਹੀਂ ਉਹ ਪਾਣੀ
1: ਵਾਹ ਜੀ ਵਾਹ ਬਹੁਤ ਵਧੀਆ ਤਰਕੀ ਪੰਜਾਬ ਦੀ ਸੇਵਾ ਸਿਦਕ ਤੇ ਸਮਰਪਣ ਦੀ ਮਿਸਾਲ ਸਨ ਭਾਈ ਘਨੱਈਆ ਜੀ ਜਿਹੜੇ ਕਿ ਲੰਮੇ ਸਮੇਂ ਤੱਕ ਸਾਨੂੰ ਵੀ ਤੇ ਆਉਣ ਵਾਲੀਆਂ ਪੀੜੀਆਂ ਦੇ ਵੀ ਰਾਹ ਦਸੇਰਾ ਉਹਨਾਂ ਨੂੰ ਤੁਸੀਂ ਸਮਰਪਿਤ ਕਰਕੇ ਬਹੁਤ ਖੂਬਸੂਰਤ ਗੀਤ ਲਿਖਿਆ ਤੇ ਤਰਕੀ ਜੀ ਤੁਸੀਂ ਸਫ਼ਰਨਾਮਾ ਸਾਹਿਤ ਵਿਚ ਵੀ ਪੁਸਤਕਾਂ ਲਿਖੀਆਂ ਨੇ ਤੁਸੀਂ ਵੱਖ ਵੱਖ ਦੇਸ਼ਾਂ ਦੀ ਯਾਤਰਾ ਕੀਤੀ ਹੈ ਪਾਕਿਸਤਾਨ ਵੀ ਤੁਸੀਂ ਗਏ ਹੋ ਤੇ ਕੈਨੇਡਾ ਗਏ ਹੋ ਅਮਰੀਕਾ ਗਏ ਹੋ ਤੇ ਤੁਸੀਂ ਕੈਨੇਡਾ ਦੇ ਬਾਰੇ ਇੱਕ ਪੁਸਤਕ ਤੁਹਾਡੀ ਆਈ ਸੀ ਇੰਜ ਵੇਖਿਆ ਕੈਨੇਡਾ ਤੇ ਉੱਥੋਂ ਦੇ ਜੀਵਨ ਬਾਰੇ ਉੱਥੋਂ ਦੀ ਪੰਜਾਬੀ ਭਾਸ਼ਾ ਦੀ ਸਥਿਤੀ ਬਾਰੇ ਖਾਸ ਤੌਰ ਤੇ ਜੋ ਯੁਵਾ ਵਰਗ ਕੈਨੇਡਾ ਵਿਚ ਇਸ ਵੇਲੇ ਸਾਡਾ ਸੰਘਰਸ਼ ਕਰ ਰਿਹਾ ਹੈ ਉਸ ਬਾਰੇ ਤੁਹਾਡੇ ਵਿਚਾਰ ਕੀ ਹਨ ਇਸ ਪੁਸਤਕ ਦੇ ਆਧਾਰ ਤੇ ਤੁਸੀਂ ਜ਼ਰੂਰ ਦੱਸੋ
0: ਕੈਨੇਡਾ ਨਾਲ ਜਿਹੜਾ ਆਪਣਾ ਪੰਜਾਬ ਦਾ ਤੇ ਪੰਜਾਬੀਆਂ ਦਾ ਸਬੰਧ ਜੁੜਿਆ ਨਾ
1: ਜੀ
0: ਇਹ ਕਾਮਾ ਗਾਟਾ ਮਾਰੂ ਜਹਾਜ਼ ਨਾਲ ਜੁੜਿਆ
1: ਬਿਲਕੁਲ
0: ਤੇ ਉਹ ਜਹਾਜ਼ ਨੂੰ ਵਿਚਾਰੇ ਨੂੰ ਉੱਥੇ ਜਾਣ ਦੀ ਆਗਿਆ ਨਹੀਂ ਮਿਲ ਸਕੀ ਉਹ ਅੰਗਰੇਜ਼ਾਂ ਨੇ ਐਸਾ ਜਾਲ ਵਿਛਾਇਆ ਹੋਇਆ ਸੀ ਉਹਨਾਂ ਦੇ ਸੁਣੀਆਂ ਨੇ ਉੱਥੇ ਆਪਣੇ ਕਈ ਗਾਦਰੀ ਬਾਬੇ ਵੀ ਉੱਥੇ ਰਹਿੰਦੇ ਸੀ ਉਹਨਾਂ ਨੇ ਉਹਨਾਂ ਨੂੰ ਮਰਵਾ ਵੀ ਦਿੱਤਾ ਬਦਲੇ ਚ ਆਪਣਿਆਂ ਨੇ ਵੀ ਉਹਨਾਂ ਨੂੰ ਮਾਰਤਾ ਤੇ ਉਸ ਤੋਂ ਬਾਅਦ ਜਿਹੜੇ ਆਪਣੇ ਫੌਜੀਆਂ ਰਾਹੀਂ ਜਿਹੜੀ ਮਹਾਰਾਣੀ ਸੀ ਇੰਗਲੈਂਡ ਦੀ ਉਹ ਲੈ ਕੇ ਗਈ ਆਪਣੇ ਫੌਜੀਆਂ ਨੂੰ ਸਾਬਕਾ ਰਿਟਾਇਰਡ ਫੌਜੀਆਂ ਨੂੰ ਉੱਥੇ ਵਸੇ ਉਸ ਤੋਂ ਬਾਅਦ ਆਪਣੇ ਜਿੰਨੇ ਲੋਕ ਜਾਂਦੇ ਰਹੇ ਤਾਂ ਉਹਨਾਂ ਨੇ ਉੱਥੇ ਗੁਰਦੁਆਰੇ ਵੀ ਬਣਾਏ ਬੜਾ ਕੰਮ ਕੀਤਾ ਉੱਥੇ ਆਪਣੇ ਕਵੀ ਲੇਖਕ ਸਾਹਿਤਕਾਰ ਵੀ ਚਲੇ ਗਏ ਉੱਥੇ ਜਿਹੜੇ ਸਿਨੇਮੇ ਨੇ ਉਹਨਾਂ ਚ ਪੰਜਾਬੀ ਫਿਲਮਾਂ ਲੱਗਦੀਆਂ ਨੇ ਤੇ ਉੱਥੇ ਜਿਹੜੇ ਸਾਹਿਤ ਸਭਾਵਾਂ ਬਣੀਆਂ ਹੋਈਆਂ ਨੇ ਵੱਡੇ ਵੱਡੇ ਸਾਹਿਤਕਾਰ ਗੁਰਦੇਵ ਸਿੰਘ ਮਾਨ ਵਰਗੇ ਕਰਨੈਲ ਸਿੰਘ ਪਾਰਸ ਵਰਗੇ ਇਹ ਸਾਰੇ ਉੱਥੇ ਗਏ ਉੱਥੇ ਵਸ ਗਏ ਹੁਣ ਬਹੁਤ ਸਾਰੇ ਵਸੇ ਹੋਏ ਨੇ ਜਿਵੇਂ ਆਪਾਂ ਕਹਿ ਦਈਏ ਵੀ ਹਰੇਕ ਸ਼ਹਿਰ ਚ ਪੰਜਾਬੀ ਸਾਹਿਤ ਸਭਾ ਇਹੀ ਹਾਲ ਅਮਰੀਕਾ ਚ ਉੱਥੇ ਆਪਣੀ ਪੰਜਾਬੀ ਸਾਹਿਤ ਸਭਾਵਾਂ ਨੇ ਮੇਲੇ ਲੱਗਦੇ ਨੇ ਇਸੇ ਤਰ੍ਹਾਂ ਕਵੀ ਦਰਬਾਰ ਲੱਗਦੇ ਨੇ ਪੁਸਤਕਾਂ ਰਿਲੀਜ਼ ਹੁੰਦੀਆਂ ਨੇ ਇੱਥੋਂ ਤੱਕ ਕਿ ਆਪਣੇ ਪੰਜਾਬ ਦੇ ਪੁਸਤਕ ਵਿਕਰੇਤਾ ਵੀ ਉੱਥੇ ਆਪਣੀਆਂ ਪੁਸਤਕਾਂ ਵੇਚਣ ਜਾਂਦੇ ਨੇ ਲੈ ਕੇ ਜਾਂਦੇ ਨੇ ਬਹੁਤ ਖੁਸ਼ੀ ਹੈ ਮੇਰਾ ਸੰਪਰਕ ਹੈ ਹੁਣ ਤੱਕ ਇਸ ਏਰੀਏ ਦੇ ਜਲੰਧਰ ਦੇ ਪ੍ਰਿੰਸੀਪਲ ਮਨੂਪ ਚੰਦ ਕਲੇਰ ਉਹ ਵੀ ਉੱਥੇ ਮੈਨੂੰ ਮਿਲਦੇ ਰਹੇ ਤੇ ਹੁਣ ਪੰਜਾਬ ਆਏ ਨੇ ਮੈਨੂੰ ਬੜੀ ਖੁਸ਼ੀ ਹੈ ਬੜਾ ਵਧੀਆ ਉੱਥੇ ਦਾ ਮਾਹੌਲ ਹੈ ਪੰਜਾਬੀ ਵਾਸਤੇ ਜਿਹੜੇ ਨੌਜਵਾਨ ਨੇ ਮਿਹਨਤ ਕਰਦੇ ਨੇ ਉਹਨਾਂ ਵਿਚ ਵੀ ਗੀਤ ਲਿਖਣ ਵਾਲੇ ਨੇ ਬਹੁਤ ਗੀਤ ਲਿਖਦੇ ਨੇ ਜੀ ਉੱਥੇ ਗਾਉਂਦੇ ਨੇ ਉਹ ਕਰਦੇ ਨੇ ਆਪਣੇ ਆਰ ਭਾਈ ਮਾਨ ਵਰਗੇ ਕੋਈ ਉੱਥੇ ਗੀਤਕਾਰ ਉੱਥੇ ਜਾਂਦੇ ਨੇ
1: ਜੀ ਸੁਣਨ ਤੋਂ ਭਾਵ ਹੈ ਕਿ ਜੋ ਨਵਾਂ ਸਾਡਾ ਯੁਵਾ ਵਰਗ ਕੈਨੇਡਾ ਵਿਚ ਗਿਆ ਉਹਨਾਂ ਵਿਚ ਵੀ ਸਾਹਿਤਕ ਚੇਤਕ ਹੈਗੀ ਹੈ ਜਿਹੜੀ ਕਿ ਆਉਣ ਵਾਲੇ ਸਮੇਂ ਦੇ ਵਿਚ ਪ੍ਰਵਾਸੀ ਸਾਹਿਤ ਦਾ ਇਕ ਨਵਾਂ ਦ੍ਰਿਸ਼ ਨਵਾਂ ਦ੍ਰਿਸ਼ ਪੇਸ਼ ਕਰ ਸਕਦੀ ਹੈ ਤੇ ਤੁਸੀਂ ਜਿਸ ਤਰ੍ਹਾਂ ਗੱਲ ਕੀਤੀ ਹੈ ਕਿ ਤੁਸੀਂ ਵੱਖ ਵੱਖ ਥਾਵਾਂ ਦੀ ਯਾਤਰਾ ਕੀਤੀ ਹੈ ਲਹਿੰਦੇ ਪੰਜਾਬ ਗਏ ਹੋ ਲਹਿੰਦੇ ਪੰਜਾਬ ਦੇ ਸਾਹਿਤ ਨੂੰ ਵੀ ਤੁਸੀਂ ਪੜਿਆ ਹੈ ਤੇ ਤੁਹਾਡੀਆਂ ਕਿਤਾਬਾਂ ਵੀ ਉਹਨਾਂ ਲੋਕਾਂ ਦੇ ਵਿਚ ਚਰਚਿਤ ਰਹੀਆਂ ਨੇ ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਲਹਿੰਦੇ ਪੰਜਾਬ ਤੇ ਚੜ੍ਹਦੇ ਪੰਜਾਬ ਦੀ ਜਿਹੜੀ ਸਾਂਝ ਹੈ ਸਾਹਿਤਕ ਸਾਂਝ ਹੈ ਸਾਡੀ ਇੱਕ ਸਭਿਆਚਾਰਕ ਸਾਂਝ ਹੈ ਇਸ ਸਾਂਝ ਨੂੰ ਬਰਕਰਾਰ ਰੱਖਣ ਵਿਚ ਸਾਹਿਤ ਦੀ ਕਿੰਨੀ ਕੁ ਭੂਮਿਕਾ ਹੋ ਸਕਦੀ
0: ਬਹੁਤ ਵੱਡੀ ਭੂਮਿਕਾ ਹੈ ਜੀ ਪੰਜਾਬੀ ਸਾਹਿਤ ਦਾ ਜਿਹੜਾ ਉਹਨਾਂ ਦੀ ਪੰਜਾਬੀ ਸਗੋਂ ਆਪਣੀ ਪੰਜਾਬੀ ਨਾਲ ਠੇਠ ਪੰਜਾਬੀ ਹੈ
1: ਜੀ ਜੀ
0: ਜਦੋਂ ਮੈਂ ਉਹਨਾਂ ਨੂੰ ਮਿਲਦਾ ਅਮਰੀਕਾ ਦੀ ਇੱਕ ਮੰਡੀ ਵਿਚ ਮੈਂ ਗਿਆ ਤਾਂ ਮੈਨੂੰ ਉਹਨਾਂ ਦੇ ਪਠਾਣਾ ਨੇ ਦੂਰੋਂ ਦੇਖ ਕੇ ਪੱਗ ਬੰਨੀ ਕਰਕੇ
1: ਅੱਛਾ ਜੀ
0: ਆਵਾਜ਼ ਦੇ ਕੇ ਬੁਲਾਇਆ ਵੀ ਆਓ ਸਰਦਾਰ ਜੀ ਤੇ ਮੈਨੂੰ ਘੁੱਟ ਕੇ ਗਲਵੱਕੜੀ ਪਾ ਕੇ ਮਿਲੇ
1: ਜੀ
0: ਘਰ ਦੀ ਲਿਆਂਦੀ ਚਾਹ ਮੈਨੂੰ ਪਈ
1: ਜੀ
0: ਤੇ ਉਹਨਾਂ ਨੇ ਪੁੱਛਿਆ ਕਿੱਥੋਂ ਦੇ ਹੋ ਕਿਵੇਂ ਹੋ ਤੇ ਜਿਹੜੇ ਉੱਥੋਂ ਦੇ ਲੇਖਕ ਨੇ ਜਦੋਂ ਮੈਂ ਕਰਤਾਰਪੁਰ ਸਾਹਿਬ ਗਿਆ ਤਾਂ ਉੱਥੇ ਮੈਨੂੰ ਪਤਾ ਲੱਗਿਆ ਉੱਥੋਂ ਦੇ ਕਵੀ ਜਿਹੜੇ ਸੀ ਉਹ ਗੁਰਦੁਆਰਾ ਸਾਹਿਬ ਆਏ ਹੋਏ ਸੀ ਨਾਲ ਉਹਨਾਂ ਨੇ ਮਹਿਫਲ ਲਾਈ ਤੇ ਇਨਾਮ ਦਿੱਤੇ ਸਾਥੋਂ ਕਵਿਤਾ ਸੁਣੀਆਂ ਤੇ ਸੁਣਾਈਆਂ
1: ਜੀ
0: ਹਾਂਜੀ ਉਹ ਸਾਰੇ ਆਪਣੇ ਨਾਲ ਮਿਲਣ ਵਾਸਤੇ ਇਕੱਠੇ ਹੋਣ ਵਾਸਤੇ ਤਰਸਦੇ ਨੇ
1: ਹਾਂ ਸੋ ਕਹਿਣ ਤੋਂ ਭਾਵ ਇਹ ਭਾਸ਼ਾ ਤੇ ਸਾਹਿਤ ਤੁਹਾਨੂੰ
0: ਜੋੜਦਾ
1: ਇਕਜੁੱਟ ਕਰਦਾ ਤੇ ਜੋੜਦਾ ਹੈ ਇਹ ਤੋੜਦਾ ਨਹੀਂ
0: ਤੋੜਦਾ ਨਹੀਂ
1: ਤੇ ਤਰਕ ਜੀ ਤੁਸੀਂ ਜੋ ਪਾਕਿਸਤਾਨ ਦੀ ਗੱਲ ਕੀਤੀ ਹੈ ਜਾਂ ਲਹਿੰਦੇ ਪੰਜਾਬ ਦੀ ਗੱਲ ਕੀਤੀ ਹੈ ਤੇ ਕਿਤਾਬਾਂ ਦਾ ਤੁਸੀਂ ਵਿਸ਼ੇਸ਼ ਜ਼ਿਕਰ ਕਰਦੇ ਹੋਗੇ ਜੋ ਤੁਸੀਂ ਕਿਤਾਬਾਂ ਦਾ ਅਧਿਐਨ

0: ਮੈਂ ਇੱਕ ਸਵਾਲ ਕਰਨਾ ਚਾਹੁੰਦਾ ਕਿ ਤੁਹਾਨੂੰ ਸਭ ਤੋਂ ਪਸੰਦੀਦਾ ਜੋ ਕਿਤਾਬ ਹੈ ਪੰਜਾਬੀ ਦੇ ਵਿੱਚ, ਇਹ ਬੜਾ ਔਖਾ ਸਵਾਲ ਵੀ ਹੋ ਸਕਦਾ, ਤੇ ਥੋੜੀ ਤੁਸੀਂ ਕਿਤਾਬ ਨੂੰ ਮਹਿਸੂਸ ਲੈਂਦੇ ਨਹੀਂ ਜਾਂ ਸਾਰੇ ਨਹੀਂ ਸਾਡੇ ਇੱਧਰ ਚੜ੍ਹਦੇ ਪੰਜਾਬ ਜੀ, ਉੱਧਰਲੇ ਪੰਜਾਬ ਦੀ ਸਭ ਤੋਂ ਵਧੀਆ ਕਿਤਾਬ ਮੇਰਾ ਪਿੰਡ ਮੇਰਾ ਪਿੰਡ ਹੈ
1: ਠੀਕ ਸਿੰਘ ਦੀ
0: ਜੀ ਜੀ ਜੀ
1: ਬਹੁਤ ਪਿਆਰੀ ਕਿਤਾਬ ਹੈ
0: ਜੀ,
1: ਸੱਭਿਆਚਾਰ ਸਾਹਿਤ
0: ਜੀ
1: ਪਰੰਪਰਾਵਾਂ ਰੀਤੀ ਰਿਵਾਜ ਸਭ ਕੁਝ ਭਰਤਾ ਗਿਆ
0: ਜੀ ਜੀ, ਤੇ ਮੇਰਾ ਪਿੰਡ ਪੁਸਤਕ ਦੇ ਵਿੱਚ ਉਹ ਕਿਤੇ ਇਹ ਵੀ ਲਿਖਦੇ ਆ ਕਿ ਜਿਹੜਾ ਪਿੰਡ ਦੀ ਸੱਥ ਹੁੰਦੀ ਉਹ ਮਿੰਨੀ ਪਾਰਲੀਮੈਂਟ
1: ਹੋਵੇ, ਬਿਲਕੁਲ ਲਿਖਦੇ ਨੇ,
0: ਤੇ ਜਦੋਂ ਮਿੰਨੀ ਪਾਰਲੀਮੈਂਟ ਸ਼ਬਦ ਉਹਨਾਂ ਨੇ ਵਰਤਿਆ ਸੀ ਤੇ ਪਹਿਲੀ ਵਾਰ ਸੀ ਜਦੋਂ ਪਿੰਡ ਦੀ ਸੱਥ ਨੂੰ ਇਹ ਸ਼ਬਦ ਵਰਤਿਆ, ਤੇ ਜਿਸ ਤਰ੍ਹਾਂ ਦੇ ਦ੍ਰਿਸ਼ ਸਾਨੂੰ ਉਸ ਕਿਤਾਬ ਦੇ ਵਿੱਚ ਮਿਲਦੇ ਆ ਤੇ ਮੌਜੂਦਾ ਜੋ ਪਿੰਡ ਹੈਗਾ ਅੱਜ ਕੱਲ, ਤੁਸੀਂ ਜਦੋਂ ਦੋਹਾਂ ਦੀ ਤੁਲਨਾ ਕਰਦੇ ਹੋ ਤਾਂ ਕੀ ਮਹਿਸੂਸ ਕਰਦੇ ਹੋ, ਕਿਹੜੀ ਕਮੀ ਹੈ ਇਸ ਵੇਲੇ ਪੰਜਾਬੀ ਪਿੰਡ ਦਾ ਦ੍ਰਿਸ਼ ਜਿਹੜਾ ਸਮਕਾਲੀ ਹੈ ਉਹ ਤੇ ਮੇਰਾ ਪਿੰਡ ਕਿਤਾਬ ਵਿੱਚ ਪੇਸ਼ ਪਿੰਡ ਦਾ ਦ੍ਰਿਸ਼?
1: ਜਿਹੜਾ ਮੇਰਾ ਪਿੰਡ ਕਿਤਾਬ ਦੇ ਵਿੱਚ ਜਿਹੜਾ ਪੰਜਾਬੀ ਸੱਥ ਦਾ ਦ੍ਰਿਸ਼ ਹੈ
0: ਜੀ,
1: ਉਹ ਮੋਹ ਭਰਿਆ ਭੇਜਿਆ ਪਿਆਰ ਭਰਿਆ
0: ਜੀ
1: ਭਾਈਚਾਰਕ ਸਾਂਝ ਦਾ
0: ਜੀ
1: ਪਿੰਡ ਹੈ,
0: ਅਪਣਤਵ ਵਾਲਾ
1: ਅਪਣਤਵ ਵਾਲੀ ਸੱਥ ਹੈ
0: ਜੀ,
1: ਜਿਹੜੀ ਹੁਣ ਦੀ ਸੱਥ ਹੈ ਇਹ ਸੁੰਨੀ ਸੁੰਨੀ ਹੈ
0: ਜੀ,
1: ਇਹ ਸਵਾਰਥੀ ਹੈ
0: ਜੀ,
1: ਇਹ ਚੁਗਲੀਆਂ ਭਰੀ ਹੋਈ ਹੈ
0: ਜੀ,
1: ਇਹਦੇ ਵਿੱਚ ਨੌਜਵਾਨਾਂ ਨੂੰ ਕੁਝ ਮਿਲਣ ਨੂੰ ਨਹੀਂ ਹੈ
0: ਜੀ ਜੀ ਜੀ,
1: ਕੋਈ ਨਸ਼ੇ ਦੀ ਚੇਟਕ ਤਾਂ ਬੇਸ਼ੱਕ ਲਾ ਦੇ, ਇੱਥੇ ਉੱਥੇ ਭਲੇ ਮਾਨਸੀ ਦੀ ਕੋਈ ਆਸ ਨਹੀਂ
0: ਜੀ ਜੀ,
1: ਯਾਨੀ ਕਿ ਜਿਹੜੀ ਸਾਂਝਵਾਈ ਤੇ ਨਵੇਂ ਨੌਜਵਾਨਾਂ ਨੂੰ ਜੋਸ਼ ਭਰਨ ਵਾਲੀ ਗੱਲ ਸੀ ਉਹ ਹੁਣ ਰਹੀ
0: ਉਹ ਰਹੀ ਨਹੀਂ ਹੈ,
1: ਖਾਲੀ ਹੋ ਗਿਆ ਸੁੰਨੀਆਂ ਹੋ ਗਈਆਂ
0: ਜੀ ਜੀ, ਤੇ ਪਿੰਡ ਦੀ ਸੱਥ ਦਾ ਵਧੀਆ ਮਾਡਲ ਕਿਤਾਬ ਦੇ ਵਿੱਚ ਗਿਆਨੀ ਗੁਰਦਿੱਤ ਸਿੰਘ ਨੇ ਪੇਸ਼ ਕੀਤਾ, ਤੇ ਮਹਿਸੂਸ ਕਰਦੇ ਹਾਂ ਅਸੀਂ ਵੀ ਕਿ ਉਹ ਕਿਤਾਬ ਹਰ ਪਿੰਡ ਦਾ ਸ਼ਿੰਗਾਰ ਹੋਵੇ, ਖਾਸ ਤੌਰ ਤੇ ਹਰ ਪਿੰਡ ਦੇ ਵਸਿੰਦੇ ਨੂੰ ਉਹ ਕਿਤਾਬ ਪੜ੍ਹਨੀ ਚਾਹੀਦੀ ਹੈ ਤਾਂ ਜੋ ਕਿ ਉਸ ਕਿਤਾਬ ਤੋਂ ਬਹੁਤ ਕੁਝ ਸਿੱਖਿਆ ਜਾ ਸਕੇ ਪੰਜਾਬੀ ਸੱਭਿਆਚਾਰ ਦੇ ਬਾਰੇ, ਤੇ ਗਿਆਨੀ ਗੁਰਦਿੱਤ ਸਿੰਘ ਦੀ ਬਹੁਤ ਵੱਡੀ ਘਟਨਾ ਰਹੀ ਹੈ ਤੇ ਤੁਹਾਡੇ ਤੇ ਵੀ ਬਹੁਤ ਅਸਰ ਰਿਹਾ ਜਿਵੇਂ ਤੁਸੀਂ ਹੋਰ ਬਹੁਤ ਸਾਹਿਤਕਾਰਾਂ ਦਾ ਜ਼ਿਕਰ ਕੀਤਾ, ਤੇ ਪਿੰਡਾਂ ਦੇ ਵਿੱਚ ਜੇਕਰ ਅਸੀਂ ਤੁਸੀਂ ਗੱਲ ਕੀਤੀ ਕਿ ਅੱਜ ਕੱਲ੍ਹ ਬੜਾ ਵੱਖਰੀ ਤਰ੍ਹਾਂ ਦੀ ਚੁਣੌਤੀਆਂ ਆ ਗਈਆਂ ਪੰਜਾਬੀ ਸਮਾਜ ਵਿੱਚ, ਤੇ ਪਿੰਡ ਦੇ ਵਿੱਚ ਇੱਕ ਲਾਇਬ੍ਰੇਰੀ ਤੇ ਕਿਤਾਬ ਦੀ ਕੀ ਭੂਮਿਕਾ ਹੋ ਸਕਦੀ ਜੀ, ਤੁਸੀਂ ਖੁਦ ਸੰਚਾਲਨ ਕਰ ਰਹੇ ਹੋ ਲਾਇਬ੍ਰੇਰੀਆਂ?
1: ਸਭ ਤੋਂ ਵੱਧ ਭੂਮਿਕਾ ਜੀ, ਜੇ ਇਸ ਮੌਕੇ ਅਸੀਂ ਬੱਚਿਆਂ ਨੂੰ ਨਵੀਂ ਜਨਰੇਸ਼ਨ ਨੂੰ ਅਸੀਂ ਸਾਹਿਤ ਵੱਲ ਲਾਵਾਂਗੇ ਤਾਂ ਉਹ ਨਸ਼ਿਆਂ ਤੋਂ ਵਰਤਣਗੇ, ਉਹ ਤਰੱਕੀਆਂ ਕਰਨਗੇ, ਬੁਲੰਦੀਆਂ ਕਰਨਗੇ, ਵਿਦਵਾਨ ਬਣਨਗੇ, ਵਧੀਆ ਉਹ ਲੀਡਰ ਵੀ ਬਣਨਗੇ, ਵਧੀਆ ਬਿਜ਼ਨਸਮੈਨ ਵੀ ਬਣਨਗੇ
0: ਜੀ,
1: ਤੇ ਕਿਉਂਕਿ ਕਿਤਾਬਾਂ ਨੇ ਸਭ ਤੋਂ ਤਿੰਨਾ, ਹੁਣ ਕਿਤਾਬਾਂ ਨੇ ਜਿਹੜੀਆਂ ਇਹਨਾਂ ਦੇ ਵਿੱਚ ਬਾਹਰਲੇ ਦੇਸ਼ਾਂ ਦੇ ਬਿਜ਼ਨਸਮੈਨਾਂ ਦੀਆਂ ਫਿਲਮੀ ਉਹਨਾਂ ਦੀਆਂ ਛਪਦੀਆਂ ਨੇ, ਜਿਹੜੇ 100 ਦੇ ਲਗਭਗ ਆਤਮ ਕਥਾ ਦੀਆਂ ਕਿਤਾਬਾਂ ਨੇ, ਜੀਵਨੀਆਂ ਨੇ, ਸਵੈ ਜੀਵਨੀਆਂ ਨੇ,
0: ਜੋ ਕਿ
1: ਮੈਂ ਜਿਹੜੀਆਂ ਪੜ੍ਹਾਉਣਾ ਰਿਕਮੈਂਡ ਕਰਕੇ ਕਹਿਣਾ ਵੀ ਆਹ ਪੜ੍ਹੋ
0: ਪ੍ਰੇਰਣਾਦਾਇਕ
1: ਪ੍ਰੇਰਣਾਦਾਇਕ
0: ਜੀ ਜੀ,
1: ਉਹਨਾਂ ਤੋਂ ਬੜੀ ਸਿੱਖਿਆ ਮਿਲਦੀ ਹੈ
0: ਜੀ,
1: ਉਹ ਬਹੁਤ ਕੁਝ ਦੇ ਸਕਦੀਆਂ ਨੇ ਜੇ ਪਿੰਡਾਂ ਚ ਲਾਇਬ੍ਰੇਰੀਆਂ ਹੋਣ
0: ਜੀ ਜੀ, ਤੁਸੀਂ ਕੁਝ ਹਿੰਦੀ ਦੀਆਂ ਮੈਨੂੰ ਯਾਦ ਆ ਗਿਆ, ਤੁਸੀਂ ਜ਼ਿਕਰ ਕੀਤਾ ਕੁਝ ਕਿਤਾਬਾਂ ਕੁਝ ਲੇਖਕਾਂ ਬਾਰੇ ਇਸ ਤਰ੍ਹਾਂ ਦੇ ਵਾਰਤਕ ਲੇਖ ਵੀ ਲਿਖੇ ਨੇ ਜੋ ਕਿ ਹਿੰਦੀ ਤੇ ਅੰਗਰੇਜ਼ੀ ਵਿੱਚ ਬਹੁਤ ਵਧੀਆ ਸਾਹਿਤਕਾਰਾਂ ਨੂੰ ਪੰਜਾਬੀ ਦੇ ਵਿੱਚ ਕੀ ਉਹਨਾਂ ਦਾ ਯੋਗਦਾਨ ਰਿਹਾ, ਤੇ ਇਹ ਕੀ ਮਹਿਸੂਸ ਕਰਦੇ ਆ ਕਿ ਅਸੀਂ ਜਿਹੜਾ ਵਿਦਿਆਰਥੀ ਵਰਗ ਹੈਗਾ ਅੱਜ ਕੱਲ ਉਹਨੂੰ ਸਾਹਿਤ ਨਾਲ ਜੋੜਨ ਲਈ ਭਾਸ਼ਾ ਨਾਲ ਜੋੜਨ ਲਈ ਕਿਸ ਤਰ੍ਹਾਂ ਇੱਕ ਲੇਖਕ ਕੀ ਭੂਮਿਕਾ ਨਿਭਾ ਸਕਦਾ?
1: ਜਿਸ ਤਰ੍ਹਾਂ ਮੈਂ 20 ਸਾਲ ਹਿੰਦੀ ਪੜ੍ਹਾਈ
0: ਜੀ,
1: ਤਾਂ ਉਹਦੇ ਚ ਮੈਨੂੰ ਜਿਹੜਾ ਕੁਛ ਵਧੀਆ ਲੱਗਿਆ ਜਿਵੇਂ ਪ੍ਰੇਮ ਚੰਦ ਦੀ ਇੱਕ ਕਹਾਣੀ ਹੈ, ਉਹਦੇ ਚ ਬੱਚਿਆਂ ਤੋਂ ਲਾ ਕੇ ਸ਼ੁਰੂ ਕਰਕੇ ਮੇਲਾ ਦੇਖਣ ਦੀ ਕਹਾਣੀ, ਇੰਨੀ ਵਧੀਆ ਕਹਾਣੀ ਹੈ ਨਾ
0: ਜੀ,
1: ਬਈ ਉਹ ਜਿਹੜਾ ਪੜ੍ਹੂਗਾ
0: ਜੀ
1: ਉਹ ਸਾਹਿਤ ਨਾਲ ਜੁੜੂਗਾ,
0: ਬਿਲਕੁਲ
1: ਬਿਲਕੁਲ, ਇਸੇ ਤਰ੍ਹਾਂ ਅੰਗਰੇਜ਼ੀ ਦੇ ਵਿੱਚ ਰੂਸੀ ਸਾਹਿਤ ਤੋਂ ਅਨੁਵਾਦ ਹੋ ਕੇ ਆਇਆ ਹੈ ਕੁਛ, ਜਿਹਦੇ ਵਿੱਚ ਮਤਲਬ ਇਹੋ ਜਿਹੀਆਂ ਨੈਤਿਕ ਕਦਰਾਂ ਕੀਮਤਾਂ ਬੜੀਆਂ ਕਹਾਣੀਆਂ ਨੇ, ਨਾਵਲ ਨੇ
0: ਜੀ,
1: ਨਾਵਲਾਂ ਦੇ ਸੰਖੇਪ ਨੇ ਮੈਂ ਪੜ੍ਹਾਏ ਨੇ
0: ਜੀ,
1: ਜਿਵੇਂ ਅਬਰਾਹਮ ਲਿੰਕਨ ਨੇ ਆਪਦੇ ਬੱਚੇ ਦੇ ਟੀਚਰ ਨੂੰ ਚਿੱਠੀ ਲਿਖੀ
0: ਜੀ,
1: ਮੈਂ ਬਹੁਤ ਪੜ੍ਹਾਈ ਹੈ, ਉਹਦੇ ਵਿੱਚ ਬਹੁਤ ਕੁਛ ਮਿਲਦਾ ਹੈ
0: ਜੀ,
1: ਬੜੀਆਂ ਪਿਆਰੀਆਂ ਪ੍ਰੇਰਨਾਵਾਂ ਨੇ, ਸੰਸਾਰ ਸਾਹਿਤ ਹੈ ਜਿਹੜਾ
0: ਜੀ
1: ਇਹ ਸਾਨੂੰ ਪਿਆਰ ਮੁਹੱਬਤ ਨਾਲ ਜੋੜਦਾ
0: ਜੀ ਜੀ ਜੀ,
1: ਅਮਨ ਤੇ ਪ੍ਰੇਮ ਦਾ ਪ੍ਰਚਾਰ,
0: ਅਮਨ ਤੇ ਸ਼੍ਰੀਮਤ ਈਦਗਾਹ ਕਹਾਣੀ ਦੀ ਗੱਲ ਕੀਤੀ ਹੈ, ਤੇ ਇਸ ਤਰ੍ਹਾਂ ਲੱਗਦਾ ਕਿ ਸਾਹਿਤਕਾਰ ਸੈਕੂਲਰ ਹੁੰਦਾ, ਧਰਮ ਨਿਰਪੱਖ ਹੁੰਦਾ, ਤੇ ਸਾਹਿਤਕਾਰ ਦਾ ਸੈਕੂਲਰ ਹੋਣਾ ਹੀ ਬਹੁਤ ਵੱਡੀ ਸਮਾਜ ਦੀ ਸੇਵਾ ਹੈ ਜੀ, ਜਿਸ ਤਰ੍ਹਾਂ ਭਾਸ਼ਾ ਵਿਭਾਗ ਦੇ ਪ੍ਰੋਫੈਸਰ ਗੁਰਦਿਆਲ ਸਿੰਘ ਅਨੁਵਾਦ ਪੁਰਸਕਾਰ ਤੋਂ ਇਲਾਵਾ ਵੀ ਤੁਹਾਨੂੰ ਕਈ ਮਾਣ ਸਨਮਾਨ ਪ੍ਰਾਪਤ ਹੋਏ ਨੇ ਤੇ ਕਾਫੀ ਲੰਬੀ ਸੂਚੀ ਹੈ, ਮੈਂ ਸਿਰਫ ਇਹ ਜਾਣਨਾ ਚਾਹੁੰਦਾ ਕਿ ਇਹ ਮਾਣ ਸਨਮਾਨ ਇੱਕ ਲੇਖਕ ਦੇ ਜੀਵਨ ਵਿੱਚ ਕਿੰਨੀ ਕੁ ਸਾਰਥਕ ਭੂਮਿਕਾ ਨਿਭਾਉਂਦੇ ਨੇ?
1: ਹਲਾਰਾ ਦਿੰਦੇ ਨੇ ਮੇਰੇ ਵਾਸਤੇ
0: ਜੀ,
1: ਮੈਨੂੰ ਇੱਥੋਂ ਜਲੰਧਰ ਤੋਂ
0: ਜੀ
1: ਰਣਜੀਤ ਮੈਗਜ਼ੀਨ ਦੇ ਇੰਚਾਰਜ ਇੰਜੀਨੀਅਰ ਕਰਮਜੀਤ ਸਿੰਘ
0: ਜੀ,
1: ਉਹਨਾਂ ਨੇ ਮੈਨੂੰ ਪਿਛਲੇ ਸਾਲ 12ਵਾਂ ਰਣਜੀਤ ਪੁਰਸਕਾਰ ਦਿੱਤਾ ਸੀ, ਜਿਹਦੇ ਵਿੱਚ 11,000 ਦੀ ਨਵੀਂ ਰਾਸ਼ੀ ਹੋਈ ਸੀ, ਤੇ ਇੱਥੇ ਜਲੰਧਰ ਆ ਕੇ ਮੈਂ ਲਿਖ ਗਿਆ ਸੀ
0: ਜੀ,
1: ਤੇ ਇਸੇ ਤਰ੍ਹਾਂ ਮੈਨੂੰ ਹੋਰ ਐਤਕੀ 22 ਤਰੀਕ ਨੂੰ ਪਿਛਲੇ ਨੂੰ ਬਰਨਾਲੇ ਦੀਆਂ ਸਾਰੀਆਂ ਸੋਸ਼ਲ ਵੈਲਫੇਅਰ ਤੇ ਸਪੋਰਟਸ ਕਲੱਬ ਨੇ ਜਿਹੜੇ ਉਹਨਾਂ ਨੇ ਇੱਕ

0: ਉਹਨੂੰ ਸਨਮਾਨ ਦਿੱਤਾ ਪਿਛਲੀ ਵਾਰ ਬਹੁਤ ਤਾਰੀਖ ਤੇ ਅਧਿਆਪਕ ਹੁਣ ਇੱਕ ਮੁੱਟ ਬਹੁਤ ਸਨਮਾਨ ਮਿਲਦੇ ਰਹਿੰਦੇ ਨੇ ਤੇ ਮੈਂ ਸਨਮਾਨ ਦੇਣ ਵਾਲਾ ਨਹੀਂ ਧੰਨਵਾਦ ਕਰਨਾ ਸਨਮਾਨ ਸਾਨੂੰ ਹੁਲਾਰਾ ਦਿੰਦਾ ਵਧੀਆ ਲਿਖਣ ਵਾਸਤੇ ਉਤਸ਼ਾਹ ਦਿੰਦਾ
1: ਸਾਡੀ ਜ਼ਿੰਮੇਵਾਰੀ ਨੂੰ ਹੋਰ ਵਧਾ
0: ਹੋਰ ਵਧਾਉਣਾ ਮੇਰੀ ਪਤਨੀ ਦੀਆਂ ਵੀ ਦੋ ਪੁਸਤਕਾਂ ਆਈਆਂ ਨੇ ਮੇਰੇ ਵੱਡੇ ਬੱਚੇ ਦੀਆਂ ਦੋ ਪੁਸਤਕਾਂ ਆਈਆਂ ਨੇ ਛੋਟੇ ਦੀਆਂ ਤਿੰਨ ਆਈਆਂ ਨੇ ਉਹ ਸੰਪਾਦਿਤ ਵੀ ਕੀਤੀਆਂ ਤੇ ਸਾਡਾ ਪਰਿਵਾਰ ਜਾਨੀ ਤਕਰੀਬਨ ਸਾਰਾ ਲੇਖਕਾਂ
1: ਬਹੁਤ ਸ਼ਾਨਦਾਰ ਕਾਰਜ ਤੁਹਾਡਾ ਪਰਿਵਾਰ ਤੇ ਤੁਸੀਂ ਕਰ ਰਹੇ ਹੋ ਤੇ ਤਿਲਕ ਜੀ ਤੁਸੀਂ ਸਾਡੇ ਨਵੇਂ ਲੇਖਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਕਿ ਉਹ ਸਾਹਿਤ ਤੇ ਭਾਸ਼ਾ ਦੇ ਖੇਤਰ ਵਿਚ ਕਿਸ ਤਰ੍ਹਾਂ ਪੁਸਤਕਾਂ ਨਾਲ ਜੁੜਨ ਕਿਸ ਤਰ੍ਹਾਂ ਇੱਕ ਵਧੀਆ ਤੇ ਉਸਾਰੂ ਜੀਵਨ ਜਾਂਚ ਦੇ ਲਈ ਸਮਾਜ ਵਿਚ ਵਿਚਰਨ
0: ਮੈਂ ਜਿਹੜਾ ਲਿਖਿਆ ਲੇਖਕ ਬਣਨ ਵਾਸਤੇ ਲੋਕ ਕਾਹਲੀ ਕਰਦੇ ਨੇ ਚਾਹੀਦਾ ਸਮਾਂ ਲਾ ਕੇ ਡੁੱਬ ਕੇ ਬਹੁਤ ਸਾਰਾ ਕੁਛ ਪੜ੍ਹ ਕੇ ਅਧਿਐਨ ਤੋਂ ਬਾਅਦ ਕੰਮ ਥੱਕਣੀ ਚਾਹੀਦੀ ਹੈ ਜਿਹੜਾ ਅਸੀਂ ਲਿਖਾਂਗੇ ਦੂਰ ਦੂਰ ਤੱਕ ਜਾਊਗਾ ਜੇ ਅਸੀਂ ਵਧੀਆ ਲਿਖਾਂਗੇ ਜਿਹਦੇ ਵਿੱਚ ਜਿਵੇਂ ਪਹਿਲਾਂ ਕਿਹਾ ਜਾਂਦਾ ਸੀ ਸੱਤਮ ਸ਼ਿਵਮ ਸੁੰਦਰਮ ਦੇ ਗੁਣ ਫਿਰ ਅੰਗਰੇਜ਼ੀਆਂ ਨੇ ਵੀ ਕਿਹਾ ਚੌਥ ਗੁੱਡ ਜੋਟੀ ਤਿੰਨੇ ਚੀਜ਼ਾਂ ਦਾ ਸੁਮੇਲ ਹੋਵੇ ਤਾਂ ਉਹ ਸਾਹਿਤ ਸਦੀਵੀ ਹੋਊਗਾ ਉਹੀ ਜਿਹਾ ਸਾਹਿਤ ਲਿਖਣ ਵਾਸਤੇ ਮੈਂ ਆਪਣੇ ਸੋਚ ਨਵੇਂ ਸਾਹਿਤਕਾਰਾਂ ਨੂੰ ਇਹੀ ਪ੍ਰਾਰਥਨਾ ਕਰੂੰਗਾ ਵੀ ਆਪਾਂ ਪਹਿਲਾਂ ਪੜ੍ਹੀਏ ਬਹੁਤ ਕੁਛ ਫਿਰ ਲੋਕਾਂ ਦੇ ਭਲੇ ਵਾਸਤੇ ਮਾਰਗ ਦਰਸ਼ਕ ਬਣ ਕੇ
1: ਇੱਕ ਮਿਸਾਲ ਬਣ ਕੇ ਲੇਖਕ ਦੀ ਭੂਮਿਕਾ ਹੈ ਕਿ ਉਹ ਸਮਾਜ ਦੀ ਅਗਵਾਈ
0: ਕਰੇ
1: ਬਹੁਤ ਅੱਛਾ ਤੁਸੀਂ ਵੱਧ ਤੋਂ ਵੱਧ ਅਧਿਐਨ ਕਰਨ ਤੇ ਜ਼ੋਰ ਦਿੱਤਾ ਬਿਨਾਂ ਅਧਿਐਨ ਕੀਤੇ ਲਿਖਣਾ ਨਹੀਂ ਚਾਹੀਦਾ
0: ਲਿਖਣਾ ਨਹੀਂ ਚਾਹੀਦਾ
1: ਤੇ ਡੂੰਘਾ ਅਧਿਐਨ ਕਰਨਾ ਚਾਹੀਦਾ ਤੇ ਜਿਹੜਾ ਸਾਹਿਤ ਹੈਗਾ ਇਹ ਕੋਈ ਸ਼ੁਗਰ ਨਹੀਂ ਹੈ ਸਾਹਿਤ ਬੜੀ ਗੰਭੀਰ ਜ਼ਿੰਮੇਵਾਰੀ ਹੈ ਸੋ ਤਿਲਕ ਜੀ ਤੁਸੀਂ ਬਿਹਤਰੀਨ ਵਿਚਾਰ ਸਾਡੇ ਸਰੋਤਿਆਂ ਦੇ ਨਾਲ ਰੱਖੇ ਤੁਸੀਂ ਆਪਣੇ ਜੀਵਨ ਬਾਰੇ ਸਾਹਿਤਕ ਸਫ਼ਰ ਬਾਰੇ ਆਪਣੀਆਂ ਪੁਸਤਕਾਂ ਬਾਰੇ ਆਪਣੇ ਸਮਕਾਲੀ ਲੇਖਕਾਂ ਬਾਰੇ ਜਿਨ੍ਹਾਂ ਤੋਂ ਪ੍ਰੇਰਣਾ ਲਈ ਉਨ੍ਹਾਂ ਬਾਰੇ ਬਹੁਤ ਖੂਬਸੂਰਤ ਵਿਚਾਰ ਰੱਖੇ ਨੇ ਤੇ ਪੰਜਾਬੀ ਸਾਹਿਤ ਵਿਚ ਇਸੇ ਤਰ੍ਹਾਂ ਆਪਣਾ ਯੋਗਦਾਨ ਪਾਉਂਦੇ ਰਹੋ ਅਸੀਂ ਤੁਹਾਡਾ ਹਾਰਦਿਕ ਧੰਨਵਾਦ ਕਰਦੇ ਹਾਂ
0: ਸਰੋਤਾਂ ਦਾ ਵੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ
2: ਸਾਮਨ ਹੁਣੇ ਤੁਸੀਂ ਪ੍ਰੋਗਰਾਮ ਜੀ ਆਇਆਂ ਨੂੰ ਦੇ ਤਹਿਤ ਸਾਹਿਤਕਾਰ ਤੇਜਾ ਸਿੰਘ ਤਿਲਕ ਹੋਣਾ ਦੇ ਨਾਲ ਇੱਕ ਮੁਲਾਕਾਤ ਸੁਣੀ ਵਾਧੇ ਆਪਣੇ ਅਗਲੇ ਸਿਲਸਿਲੇ ਵੱਲ ਸਾਮਨ ਸਾਡਾ ਅਗਲਾ ਸਿਲਸਿਲਾ ਪੰਜਾਬੀ ਫਿਲਮੀ ਗੀਤ ਦਾ ਸ਼ੁਰੂਆਤ ਕਰਦੇ ਹਾਂ ਮਹਿੰਦਰ ਕਪੂਰ ਤੇ ਉਸ਼ਾ ਮੰਗੇਸ਼ਕਰ ਦੀ ਆਵਾਜ਼ ਦੇ ਵਿਚ ਇਸ ਗੀਤ ਤੋਂ

ਸਾਹਮਣੇ ਉਸ਼ਾ ਮੰਗੇਸ਼ਕਰ ਤੇ ਮਹਿੰਦਰ ਕਪੂਰ ਦੀ ਆਵਾਜ਼ ਦੇ ਵਿਚ ਹੁਣੇ ਤੁਸੀਂ ਇਹ ਗੀਤ ਸੁਣਿਆ। ਗੀਤਾਂ ਦੀ ਵੱਖਰੀ ਦੁਨੀਆਂ ਹੁੰਦੀ ਹੈ ਸਾਹਮਣੇ, ਜਿਵੇਂ ਗੀਤਾਂ ਦੇ ਵਿਚ ਸੁਰ ਲੈ ਤਾਲ ਇਕ ਸਾਰ ਹੋਣ ਤਾਂ ਗੀਤ ਸੁਣਨ ਦਾ ਸੰਗੀਤ ਸੁਣਨ ਦਾ ਆਨੰਦ ਆ ਜਾਂਦਾ ਹੈ। ਉਸੇ ਤਰ੍ਹਾਂ ਹੀ ਜ਼ਿੰਦਗੀ ਦੀ ਹਰ ਲੈ ਹੀ ਹਰ ਸ਼ੈ ਹੀ ਇਸ ਸੁਰ ਤਾਲ ਦੇ ਵਿਚ ਹੀ ਰਹਿੰਦੀ ਹੈ। ਜਿਵੇਂ ਕਿ ਸਾਡੇ ਦਿਲ ਦੀ ਧੜਕਣ, ਇਸ ਦੀ ਆਪਣੀ ਹੀ ਸੁਰ ਤਾਲ ਹੈ, ਇਸ ਦਾ ਆਪਣਾ ਹੀ ਰਿਦਮ ਹੈ, ਇਸ ਦਾ ਆਪਣਾ ਹੀ ਸੰਗੀਤ ਹੈ। ਹਲਕਾ ਜਿਹਾ ਵੀ ਸੁਰ ਤਾਲ ਜੇਕਰ ਉਪਰ ਥੱਲੇ ਹੋ ਜਾਵੇ ਤਾਂ ਸੰਗੀਤ ਦਾ ਆਨੰਦ ਖਤਮ ਹੋ ਜਾਂਦਾ। ਉਸੇ ਤਰੀਕੇ ਦੇ ਨਾਲ ਜੇਕਰ ਸਾਡੇ ਦਿਲ ਦੀ ਧੜਕਣ ਦੀ ਵੀ ਸੁਰ ਤਾਲ ਹਿਲ ਜਾਵੇ ਤਾਂ ਫੇਰ ਅਸੀਂ ਬਿਮਾਰ ਪੈ ਸਕਦੇ ਹਾਂ। ਇਸੇ ਤਰੀਕੇ ਦੇ ਨਾਲ ਹਰ ਇਕ ਚੀਜ਼ ਆਪਣੀ ਹੀ ਲੈਅ ਦੇ ਵਿਚ ਰਹਿੰਦੀ ਹੈ। ਜਿਵੇਂ ਨਦੀ ਦੀ ਆਵਾਜ਼ ਹੋਵੇ, ਵਰਖਾ ਦੀ ਆਵਾਜ਼ ਹੋਵੇ, ਹਰ ਚੀਜ਼ ਦੀ ਆਪਣੀ ਹੀ ਸੁਰ ਹੈ ਤੇ ਆਪਣੀ ਹੀ ਤਾਲ ਹੈ ਤੇ ਉਹਦੇ ਵਿਚ ਜਦੋਂ ਉਹ ਰਹਿੰਦੀ ਹੈ ਤੇ ਸੱਚ ਵਿਚ ਉਹ ਸਾਰਿਆਂ ਨੂੰ ਹੀ ਚੰਗੀ ਲੱਗਦੀ ਹੈ। ਸੋ ਇਸੇ ਤਰ੍ਹਾਂ ਹੀ ਸੰਗੀਤ ਨੇ ਵੀ ਪੰਜਾਬੀ ਫਿਲਮਾਂ ਦੇ ਵਿਚ ਇਕ ਆਪਣੀ ਅਹਿਮ ਥਾਂ ਬਣਾ ਕੇ ਰੱਖੀ ਹੈ। ਬਹੁਤ ਸਾਰੀਆਂ ਫਿਲਮਾਂ ਦੇ ਵਿਚ ਜਾਨ ਹੀ ਉਹਨਾਂ ਦੇ ਗੀਤਾਂ ਨੇ ਪਾਈ, ਉਹਨਾਂ ਗੀਤਾਂ ਦੇ ਗੀਤਕਾਰਾਂ ਨੇ ਪਾਈ, ਸ਼ਬਦਾਂ ਨੇ ਪਾਈ, ਸੰਗੀਤਕਾਰਾਂ ਨੇ ਪਾਈ। ਬਹੁਤ ਸਾਰੀਆਂ ਫਿਲਮਾਂ ਇਸ ਤਰ੍ਹਾਂ ਦੀਆਂ ਪੰਜਾਬੀ ਜਗਤ ਦੇ ਵਿਚ ਰਹੀਆਂ ਨੇ ਜਿਹੜੀਆਂ ਫਿਲਮ ਆਪ ਤੱਕ ਕਹਾਣੀ ਦੇ ਵਿਚ ਕੁਝ ਖਾਸ ਨਾ ਕਰ ਸਕੀਆਂ ਹੋਣ ਪਰ ਗੀਤਾਂ ਨੇ ਅੱਜ

ਲੋਕਾਂ ਦੇ ਮਨਾਂ ਦੇ ਵਿਚ ਉਨ੍ਹਾਂ ਫਿਲਮਾਂ ਨੂੰ ਯਾਦ ਰਖਿਆ। ਇਸੇ ਤਰ੍ਹਾਂ ਗੱਲਾਂ ਬਾਤਾਂ ਹੋਰ ਵੀ ਕਰਾਂਗੇ। ਅਗਲਾ ਗੀਤ ਸੁਣਦੇ ਹਾਂ, ਫਿਲਮ ਲਾਵਾਂ ਫੇਰੇ ਦੇ ਵਿਚੋਂ ਲਿਆ ਗਿਆ, ਰੋਸ਼ਨ ਪ੍ਰਿੰਸ ਦੀ ਆਵਾਜ਼ ਵਿਚ।

ਫਿਲਮ ਲਾਵਾਂ ਫੇਰੇ ਦਾ ਇਹ ਗੀਤ ਸਾਮਿਨ ਹੁਣੇ ਤੁਸੀਂ ਸੁਣਿਆ ਰੋਸ਼ਨ ਪ੍ਰਿੰਸ ਦੀ ਆਵਾਜ਼ ਸੀ। ਸੋ ਜਿਵੇਂ ਆਪਾਂ ਗੱਲ ਕੀਤੀ ਕਿ ਹਰ ਸੰਗੀਤ ਆਪਣੀ ਕੋਈ ਨਾ ਕੋਈ ਲੈਅ ਦੇ ਵਿੱਚ ਹੁੰਦਾ ਤੇ ਉਹੀ ਲੈਅ ਸਾਨੂੰ ਚੰਗੀ ਲੱਗਦੀ, ਉਹੀ ਸੁਰਤਾਲ ਸਾਨੂੰ ਚੰਗੇ ਲੱਗਦੇ ਨੇ, ਉਸੇ ਤਰੀਕੇ ਨਾਲ ਸਾਡੀ ਜ਼ਿੰਦਗੀ ਵੀ ਇਸੇ ਸੁਰ ਲੈਅ ਦੇ ਵਿੱਚ ਹੋਣੀ ਚਾਹੀਦੀ ਹੈ। ਉਦਾਹਰਣ ਦੇ ਤੌਰ ਤੇ ਜੇਕਰ ਅਸੀਂ ਆਪਣੇ ਘਰ ਦੀ ਗੱਲ ਕਰੀਏ ਤਾਂ ਜਦੋਂ ਘਰ ਦੇ ਵਿੱਚ ਖਲਾਰਾ ਪੈ ਜਾਂਦਾ ਤਾਂ ਉਹੀ ਖਲਾਰਾ ਵੇਖ ਵੇਖ ਕੇ ਮਨ ਦੇ ਵਿੱਚ ਵੀ ਖਲਾਹ ਪੈਦਾ ਹੁੰਦਾ ਤੇ ਬੜੀ ਖਿੱਝ ਆਉਣ ਲੱਗ ਜਾਂਦੀ ਹੈ ਕਿ ਬਈ ਇਹ ਕਿਸ ਤਰ੍ਹਾਂ ਇਸ ਤਰ੍ਹਾਂ ਘਰ ਕਿਉਂ ਖਰਾਬ ਹੈ। ਅਸੀਂ ਬੜੀ ਜਲਦੀ ਉਸ ਨੂੰ ਠੀਕ ਕਰਨ ਲੱਗ ਜਾਂਦੇ ਹਾਂ ਔਰ ਸਾਨੂੰ ਹਰ ਥਾਂ ਦੇ ਉੱਤੇ ਪਈ ਚੀਜ਼ ਹੀ ਚੰਗੀ ਲੱਗਦੀ ਹੈ ਜਿਹੜੀ ਚੀਜ਼ ਦੀ ਉਹ ਥਾਂ ਬਣੀ ਹੁੰਦੀ ਹੈ। ਇਹ ਇੱਕ ਸੁਭਾਵਿਕ ਜਿਹੀ ਮਨੁੱਖੀ ਗੱਲ ਹੈ, ਸਾਨੂੰ ਹਰ ਥਾਂ ਦੇ ਉੱਤੇ ਪਈ ਚੀਜ਼ ਹੀ ਮਨ ਨੂੰ ਚੰਗੀ ਲੱਗੇਗੀ ਕਿਉਂਕਿ ਹਰ ਚੀਜ਼ ਆਪਣਾ ਇੱਕ ਰਿਦਮ ਸੈੱਟ ਕਰਕੇ ਆਈ ਹੈ, ਹਰ ਚੀਜ਼ ਆਪਣੇ ਆਪਣੀ ਥਾਂ ਲੈ ਕੇ ਆਈ ਹੈ ਕਿ ਜਦੋਂ ਥਾਂ ਬਦਲ ਜਾਂਦੀ ਹੈ ਤਾਂ ਫਿਰ ਉਹ ਦੂਜੀ ਥਾਂ ਦੇ ਉੱਤੇ ਪਈ ਚੀਜ਼ ਸਾਨੂੰ ਚੰਗੀ ਨਹੀਂ ਲੱਗਦੀ। ਉਸੇ ਤਰੀਕੇ ਨਾਲ ਹਰ ਇੱਕ ਚੀਜ਼ ਇਸੇ ਤਰੀਕੇ

ਤਰੀਕੇ ਨਾਲ ਚੱਲਦੀ ਹੈ ਤੇ ਜਦੋਂ ਥੋੜੀ ਜਿਹੀ ਤਬਦੀਲੀ ਆਉਂਦੀ ਹੈ ਤਾਂ ਛੇਤੀ ਸਾਨੂੰ ਘਬਰਾਹਟ ਮਹਿਸੂਸ ਹੋਣ ਲੱਗ ਜਾਂਦੀ ਹੈ। ਸੋ ਹਰ ਚੀਜ਼ ਦਾ ਆਪਣਾ ਇੱਕ ਸਿਸਟਮ ਹੈ ਤੇ ਜਦੋਂ ਅਸੀਂ ਉਸ ਸਿਸਟਮ ਦੇ ਵਿੱਚ ਰਹਿੰਦੇ ਹਾਂ ਨਾ ਤਾਂ ਹਰ ਕੁਝ ਸਭ ਕੁਝ ਠੀਕ ਠਾਕ ਚੱਲਦਾ ਹੈ। ਜਿਵੇਂ ਕਿ ਆਪਾਂ ਗੱਲ ਕਰੀਏ ਕੁਦਰਤੀ ਨਾਮਤਾ ਦੀ, ਸਾਨੂੰ ਕੁਦਰਤ ਨੇ ਬਹੁਤ ਨੇਮਤਾਂ ਦਿੱਤੀਆਂ ਨੇ ਜਿਨ੍ਹਾਂ ਦੇ ਵਿੱਚੋਂ ਸੂਰਜ ਦੀ ਗਰਮੀ ਦਿੱਤੀ ਹੈ, ਨਦੀਆਂ ਦਾ ਪਾਣੀ ਦਿੱਤਾ ਹੈ ਤੇ ਉਹ ਸਾਨੂੰ ਬਿਨਾਂ ਕਿਸੇ ਮਤਲਬ ਤੋਂ ਹਰ ਚੀਜ਼ ਬਰਾਬਰ ਤੌਰ ਤੇ ਦੇ ਰਹੇ ਨੇ। ਪਰ ਸਵਾਲ ਪੈਦਾ ਹੁੰਦਾ ਕਿ ਅਸੀਂ ਉਹਨਾਂ ਲਈ ਕੀ ਕਰਦੇ ਹਾਂ, ਅਸੀਂ ਨਦੀਆਂ ਲਈ ਕੀ ਕਰ ਰਹੇ ਹਾਂ, ਅਸੀਂ ਪਾਣੀਆਂ ਲਈ ਕੀ ਕਰ ਰਹੇ ਹਾਂ, ਉਹਨਾਂ ਦੇ ਬਚਾਅ ਲਈ ਕੀ ਕਰ ਰਹੇ ਹਾਂ। ਜੇਕਰ ਕੋਈ ਨਦੀ ਸਾਨੂੰ ਬਰਾਬਰ ਪਾਣੀ ਦਿੰਦੀ ਹੈ, ਉਹ ਸਾਨੂੰ ਜੀਵਨ ਦਿੰਦੀ ਹੈ ਤੇ ਉਸਦੇ ਬਦਲ ਦੇ ਵਿੱਚ ਅਸੀਂ ਕੀ ਦਿੰਨੇ ਆ, ਅਸੀਂ ਕੂੜਾ ਦੇ ਰਹੇ ਹਾਂ, ਅਸੀਂ ਪ੍ਰਦੂਸ਼ਣ ਦੇ ਰਹੇ ਹਾਂ। ਸੋ ਇਹਨਾਂ ਗੱਲਾਂ ਦਾ ਜੇਕਰ ਅਸੀਂ ਖਿਆਲ ਰੱਖੀਏ ਕਿ ਜਿਸ ਹੱਥੋਂ ਅਸੀਂ ਲੈਨੇ ਆ ਉਸ ਹੱਥੋਂ ਸਾਨੂੰ ਬਰਾਬਰ ਤੋਹਫਾ ਵੀ ਦੇਣਾ ਚਾਹੀਦਾ, ਤਾਂ ਮੈਨੂੰ ਲੱਗਦਾ ਫਿਰ ਇਹ ਗੱਲ ਜਲਦੀ ਸਮਝ ਆ ਜਾਂਦੀ ਹੈ। ਸੋ ਆਪਣੀ ਜ਼ਿੰਮੇਵਾਰੀਆਂ ਨੂੰ ਵੀ ਅਸੀਂ ਤਰੀਕੇ ਦੇ ਨਾਲ ਨਿਭਾਈਏ। ਅਗਲਾ ਗੀਤ ਫਿਲਮ ਲੌਂਗ ਲਾਚੀ ਦੇ ਵਿੱਚੋਂ ਲਿਆ ਹੋਇਆ ਜੀ, ਐਮੀ ਵਿਰਕ ਦੀ ਆਵਾਜ਼ ਦੇ ਵਿੱਚ।

ਸਮਨ ਲੌਂਗ ਲਾਚੀ ਫਿਲਮ ਦਾ ਹੁਣੇ ਤੁਸੀਂ ਇਹ ਗੀਤ ਸੁਣਿਆ। ਬਹੁਤ ਸਾਰੇ ਗੀਤ ਇਦਾਂ ਦੇ ਨੇ ਜਿਹੜੇ ਕਿ ਆਪਣੀ ਵੱਖਰੀ ਹੀ ਛਾਪ ਮਨਾਂ ਦੇ ਵਿੱਚ ਛੱਡ ਜਾਂਦੇ ਨੇ ਤੇ ਬਹੁਤ ਸਾਰੇ ਗੀਤ ਇਦਾਂ ਦੇ ਹੁੰਦੇ ਨੇ ਜਿਹੜੇ ਮਾੜੇ ਮੂਡ ਨੂੰ ਵੀ ਚੰਗਾ ਕਰ ਜਾਂਦੇ ਨੇ। ਭਾਵੇਂ ਮੌਸਮ ਦਾ ਜਿਵੇਂ ਮਿਜ਼ਾਜ ਬਦਲਦਾ ਹੈ ਉਵੇਂ ਹੀ ਗੀਤ ਬਦਲਦੇ ਰਹਿੰਦੇ ਨੇ, ਪਰ ਸਾਡੇ ਚਿਹਰੇ ਦੀ ਕਦੇ ਮੁਸਕਾਨ ਨਹੀਂ ਬਦਲਣੀ ਚਾਹੀਦੀ। ਖੁਸ਼ ਰਹਿਣਾ ਵੀ ਇੱਕ ਬੜੀ ਵੱਡੀ ਕਲਾ ਹੈ ਸਾਹਮਣ। ਖੁਸ਼ ਰਹਿਣ ਦੇ ਨਾਲ ਤੁਸੀਂ ਸਿਰਫ ਆਪਣੇ ਆਪ ਨੂੰ ਨਹੀਂ ਤੰਦਰੁਸਤ ਰੱਖਦੇ ਬਲਕਿ ਆਪਣੇ ਆਲੇ ਦੁਆਲੇ ਨੂੰ ਵੀ ਬੜਾ ਸਿਹਤਮੰਦ ਰੱਖ ਲੈਂਦੇ ਹੋ। ਸੋ ਖੁਸ਼ ਰਹਿਣ ਦੇ ਕਈ ਤਰੀਕੇ ਨੇ। ਇਹਦੇ ਵਿੱਚ ਸਭ ਤੋਂ ਖਾਸ ਗੱਲ ਇਹ ਹੁੰਦੀ ਏ ਆਪਣੇ ਕਿਸੇ ਸ਼ੌਕ ਨੂੰ ਲੱਭ ਲੈਣਾ, ਆਪਣੀ ਇੱਕ ਹੌਬੀ ਨੂੰ ਖੜਾ ਕਰ ਲੈਣਾ ਕਿ ਮੈਨੂੰ ਕੀ ਕਰਨਾ ਚੰਗਾ ਲੱਗਦਾ। ਜਿਵੇਂ ਕਿ ਕਿਸੇ ਨੂੰ ਗੀਤ ਸੁਣਨਾ ਚੰਗਾ ਲੱਗਦਾ, ਕਿਸੇ ਨੂੰ ਪੇਂਟਿੰਗ ਕਰਨਾ ਚੰਗਾ ਲੱਗਦਾ, ਜਾਂ ਕਿਸੇ ਨੂੰ ਫਿਲਮ ਦੇਖਣਾ ਚੰਗਾ ਲੱਗਦਾ, ਜਾਂ ਫਿਰ ਕਿਤਾਬ ਪੜ੍ਹਨਾ ਚੰਗਾ ਲੱਗਦਾ। ਇਸ ਬੜਾ ਹੀ ਔਖਾ ਵੀ ਹੈ ਤੇ ਬੜਾ ਹੀ ਸੌਖਾ ਵੀ ਹੈ। ਜਦੋਂ ਮਨ ਉਦਾਸ ਹੋਵੇ ਤਾਂ ਕੁਝ ਨਾ ਕੁਝ ਕਰਕੇ ਵੇਖੋ ਤੇ ਫਿਰ ਇਹ ਦੇਖੋ ਕਿ ਕੀ ਕਰਨ ਦੇ ਨਾਲ ਤੁਹਾਡਾ ਮਨ ਖੁਸ਼ ਹੋ ਜਾਂਦਾ। ਜਦੋਂ ਤੁਸੀਂ ਇਹ ਲੱਭ ਲਿਆ ਨਾ ਤਾਂ ਸਮਝ ਲਿਓ ਉਹ ਤੁਹਾਡੀ ਹੌਬੀ ਬਣ ਗਈ ਹੈ, ਉਹ ਤੁਹਾਡਾ ਸ਼ੌਕ ਹੈ। ਤੇ ਉਸ ਸ਼ੌਕ ਨੂੰ ਫਿਰ ਹੌਲੀ ਹੌਲੀ ਆਪਣੇ ਪੂਰੇ ਦਿਨ ਚਰਿਆ ਦੇ ਵਿੱਚ 5-10 ਮਿੰਟ ਸ਼ਾਮਲ ਕਰ ਲਓ, ਫਿਰ ਦੇਖਿਓ ਕਮਾਲ ਤੁਸੀਂ ਕਿੰਨੇ ਖੁਸ਼ ਰਹੋਗੇ। ਜਦੋਂ ਤੁਸੀਂ ਖੁਸ਼ ਰਹੋਗੇ ਤੁਹਾਨੂੰ ਆਪਣਾ ਆਲਾ ਦੁਆਲਾ ਸਭ ਚੰਗਾ ਲੱਗਣਾ ਸ਼ੁਰੂ ਹੋ ਜਾਏਗਾ, ਤੇ ਜਦੋਂ ਤੁਹਾਨੂੰ ਸਭ ਕੁਝ ਚੰਗਾ ਲੱਗਣ ਲੱਗ ਗਿਆ ਫਿਰ ਤੁਹਾਡੀ ਸਿਹਤ ਵੀ ਚੰਗੀ ਹੋ ਜਾਏਗੀ ਤੇ ਆਪਣੇ ਆਪ ਹੀ ਮਨ ਉਡਾਰੀਆਂ ਮਾਰੇਗਾ। ਅਗਲਾ ਗੀਤ ਸੁਣਦੇ ਆ ਫਿਲਮ ਮੁੰਡਿਆਂ ਤੋਂ ਬਚ ਕੇ ਰਹੀਦਾ।

ਰੋਸ਼ਨ ਪ੍ਰਿੰਸ ਜੱਸੀ ਗਿੱਲ ਤੇ ਸ਼ਿਪਰਾ ਗੁੱਲ ਦੀ ਆਵਾਜ਼ ਦੇ ਵਿਚ ਸਾਮਿਲ ਹੋਣੇ ਤੁਸੀਂ ਇਹ ਗੀਤ ਸੁਣਿਆ। ਸੋ ਪ੍ਰੋਗਰਾਮ ਦਾ ਹੁਣ ਅਖੀਰਲਾ ਗੀਤ ਵੀ ਅਸੀਂ ਤੁਹਾਨੂੰ ਸੁਣਾਉਣ ਜਾ ਰਹੇ ਹਾਂ, ਉਹ ਹੈ ਰਣਜੀਤ ਬਾਵਾ ਦੀ ਆਵਾਜ਼ ਦੇ ਵਿਚ। ਲਓ ਜੀ ਸੁਣਦੇ ਹਾਂ।

ਹੁਣ ਤੁਸੀਂ ਸੁਣ ਰਹੇ ਸੀ ਦੇਸ਼ ਪੰਜਾਬ ਪ੍ਰੋਗਰਾਮ ਆਕਾਸ਼ਵਾਣੀ ਵਰਲਡ ਸਰਵਿਸ ਦਿਨ ਦੀ ਇਹ ਪੰਜਾਬੀ ਸੇਵਾ ਹੈ। ਸਾਡੇ ਅਗਲੇ ਐਲਾਨ ਦਾ ਇੰਤਜ਼ਾਰ ਕਰੋ।

0: ਹਾਂ ਜੀ ਸੰਧੂ ਸਾਹਿਬ ਜੀ ਲੰਘ ਆਈਏ
1: ਆ ਜਾਓ ਲੰਘ ਆਓ ਸ਼੍ਰੀ ਬਾਬਾ ਸਿੰਘ ਜੀ ਲੰਘ ਆਓ ਜੀਆਂ ਨੂੰ
0: ਜੈ ਹਿੰਦ ਜੀ ਸੰਧੂ ਸਾਹਿਬ ਜੀ ਜੈ ਹਿੰਦ
1: ਜੈ ਹਿੰਦ ਜੀ ਜੈ ਹਿੰਦ ਹੋਰ ਸੁਣਾਓ ਸ਼੍ਰੀ ਬਾਬਾ ਸਿੰਘ ਜੀ ਕੀ ਹਾਲ ਚਾਲ ਹੈ
0: ਹਾਲ ਚਾਲ ਤਕੜੇ ਆ ਜੀ ਵੱਲ ਨੇ ਤੁਸਾਂ ਸੁਣਾਓ ਠੀਕ ਠਾਕ ਹੋ
1: ਬਹੁਤ ਵਧੀਆ
0: ਚਲ ਵਧੀਆ ਚਾਹੀਦਾ
1: ਗੱਲ ਏਦਾਂ ਹੁੰਦੀ ਆ ਬਈ ਸ਼ਿੰਗਾਰਾ ਸਿੰਘ ਜੀ
0: ਜੀ
1: ਕਿ ਟੈਕਨੋਲੋਜੀ ਚਲੋ ਵਧੀ ਆ ਪਰ ਜਿਹੜੀਆਂ ਇਹਦੇ ਨਾਲ ਚੀਜ਼ਾਂ ਵੱਧ ਰਹੀਆਂ ਨੇ ਨਾ
0: ਜੀ
1: ਖਾਸ ਕਰਕੇ ਜਿਹੜਾ ਸਮਾਜ ਦੇ ਵਿੱਚ ਇੱਕਦਮ ਜਿਹੜਾ ਆਪਾਂ ਕਹਿੰਦੇ ਕਿ ਕੋਈ ਚੀਜ਼ ਵਾਇਰਲ ਹੋ ਜਾਣੀ ਬਿਨਾਂ ਕੁਛ ਸੋਚਿਆ ਸਮਝਿਆ ਇਹਦੇ ਵੱਲ ਸਾਨੂੰ ਜ਼ਰੂਰ ਗੌਰ ਕਰਨਾ ਚਾਹੀਦਾ ਹੈ
0: ਬਿਲਕੁਲ ਕਰਨਾ ਚਾਹੀਦਾ ਜੀ
1: ਕਿਉਂਕਿ ਜਿਹੜਾ ਦੇਖੋ ਸਮਾਜ ਦੇ ਵਿੱਚ ਆਪਾਂ ਰਹਿੰਦੇ ਹਾਂ ਜਿਹੜਾ ਸਾਡਾ ਆਪਸੀ ਪਿਆਰ ਹੈ ਤਾਣਾ ਬਣਾ ਹੈ
0: ਜੀ
1: ਉਹਦੇ ਤੇ ਕੋਈ ਚੋਟ ਜਾਂ ਉਹਦੇ ਨੁਕਸਾਨ ਨਹੀਂ ਪਹੁੰਚਣਾ ਚਾਹੀਦਾ ਜੀ ਇਹਦੇ ਕਰਕੇ
0: ਦੇਖੋ ਜੀ ਗੱਲ ਇਹ ਵੀ ਕਈ ਵਾਰੀ ਅਫਵਾਹਾਂ ਸਰਗਰਮ ਹੁੰਦੀਆਂ ਬੰਦੇ ਨੂੰ ਦੇਖ ਪੜ੍ਹ ਕੇ ਜੇ ਕੋਈ ਵੀਡੀਓ ਏਦਾਂ ਦੀ ਆ ਜਾਂਦੀ ਆ ਜਾਂ ਕੋਈ ਸੰਦੇਸ਼ ਇਹੋ ਜਿਹਾ ਆ ਜਾਂਦਾ ਉਹਨੂੰ ਯਕਦਮ ਨਹੀਂ ਆਪਾਂ ਨੂੰ ਵਾਇਰਲ ਕਰਨਾ ਚਾਹੀਦਾ ਕਈ ਵਾਰੀ ਇਹਦੇ ਨਤੀਜੇ ਬੜੇ ਮਾੜੇ ਨਿਕਲਦੇ ਨੇ
1: ਆਪਾਂ ਦੇਖਿਆ
0: ਨੁਕਸਾਨ ਹੁੰਦਾ ਆ ਫਿਰ ਘੱਟੋ ਘੱਟ ਇਹਨੂੰ ਜਾਂਚੋ ਪਰਖੋ ਫਿਰ ਤੁਸੀਂ ਵਾਇਰਲ ਕਰਨੀ ਕਰ ਦਿਓ ਸੋ ਤਕਨੀਕਾਂ ਦੇ ਨਾਲ ਨਾਲ ਦੇਖੋ ਜੀ ਆਪਾਂ ਨੂੰ ਇਹਦੀ ਵਰਤੋਂ ਕਰਨੀ ਵੀ ਹੋਣੀ ਚਾਹੀਦੀ ਆ
1: ਬਿਲਕੁਲ ਬਿਲਕੁਲ ਜੀ ਖਾਸ ਕਰਕੇ ਜਿੱਦਾਂ ਆਪਾਂ ਗੱਲ ਕਰ ਰਹੇ ਸੀ ਕਿ ਜਿਹੜਾ ਸਾਡਾ ਫਿਰਕੂ ਸਦਭਾਵ ਹੈ ਆਪਸ ਵਿੱਚ ਫਿਰਕਿਆਂ ਦਾ ਉਹਨੂੰ ਕਿਸੇ ਕਿਸਮ ਦਾ ਨੁਕਸਾਨ ਇਹਦੇ ਕਰਕੇ ਨਹੀਂ ਹੋਣਾ ਚਾਹੀਦਾ ਸਾਨੂੰ ਅਫਵਾਹਾਂ ਜਿਹੜੀਆਂ ਅਫਵਾਹਾਂ ਨੇ ਉਹਨਾਂ ਤੋਂ ਬਚਣਾ ਚਾਹੀਦਾ ਹੈਗਾ ਕਿ ਗਲਤ ਜਾਣਕਾਰੀ ਅੱਗੇ ਨਾ ਫੈਲਾਈਏ ਤੇ ਕੋਸ਼ਿਸ਼ ਕਰੀਏ ਵੀ ਜੇ ਜਿੱਦਾਂ ਆਪਾਂ ਕਹਿੰਦੇ ਕਿ ਬੁਰਾਈ ਜਿੱਥੇ ਦੱਬੇ ਰਵੇ ਚੰਗੀ ਹੈ ਉੱਥੇ ਦੱਬ ਦਿਓ ਜੀ
0: ਦੇਖੋ ਜੀ ਬੁਰਾਈ ਵਾਲ ਪਾਸੇ ਜਾਣਾ ਹੀ ਨੀ ਆਪਾਂ ਆਪਾਂ ਦੇਖੋ ਪਿਆਰ ਮੁਹੱਬਤ ਵਾਲੇ ਜ਼ਿੰਦਗੀ ਬੜੀ ਛੋਟੀ ਆ ਇਹਨੂੰ ਆਨੰਦ ਮਾਣੋ ਕਿਸੇ ਕੰਮ ਆ ਜਾਓ ਉਹ ਸਿਆਣੇ ਕਹਿੰਦੇ ਆ ਨਾ ਵੀ ਕਹਿੰਦੇ ਤੁਰਦੇ ਰਹੋ

0: ਰਾਹਾਂ ਮਿਲਣਗੀਆਂ। ਤੁਰਦੇ ਰਹੋ ਤਾਂ ਰਾਹਾਂ ਮਿਲਣਗੀਆਂ, ਖੜ ਗਏ ਤਾਂ ਸਲਾਹਾਂ ਮਿਲਣਗੀਆਂ। ਕਹਿੰਦਾ ਦੇ ਕੇ ਤਾਂ ਦੇਖੋ ਕਿਸੇ ਚਿਹਰੇ ਨੂੰ ਖੁਸ਼ੀ ਜਨਾਬ, ਹੀਰਿਆਂ ਤੋਂ ਮਹਿੰਗੀਆਂ ਦੁਆਵਾਂ ਮਿਲਣਗੀਆਂ।
1: ਵਾਹ ਵਾਹ ਵਾਹ।
0: ਸੋ ਦੇਖੋ
1: ਕੀ ਖੂਬਸੂਰਤ ਗੱਲ ਲਿਖੀ ਹੈ,
0: ਸਹੀ ਗੱਲ ਆ। ਸੋ ਇਸ ਕਰਕੇ ਦੁਆਵਾਂ ਲੈਣ ਦੀ ਕੋਸ਼ਿਸ਼ ਕਰੋ, ਮਾਨਾ ਦਿਖਾਓ, ਸੋ ਇੱਕ ਦੂਜੇ ਦੇ ਕੰਮ ਆਉਣ ਦੀ ਕੋਸ਼ਿਸ਼ ਕਰੋ।
1: ਬਿਲਕੁਲ ਬਿਲਕੁਲ। ਫਿਰ ਗਾਉਂਦੇ ਸੁਣਾਈਏ ਤੁਹਾਨੂੰ ਜੀ,
0: ਸੁਣਾ ਦਿਓ ਜੀ ਫਿਰ।

0: ਹਾਂਜੀ ਸੰਧੂ ਸਾਹਿਬ
1: ਜੀ, ਗੱਲ ਇੱਦਾਂ ਹੁੰਦੀ ਕਿ ਸ਼ਿੰਗਾਰਾ ਸਿੰਘ ਜੀ
0: ਜੀ,
1: ਕਿ ਕਈ ਵਾਰ ਆਪਾਂ ਕੋਈ ਬ੍ਰਾਂਡ ਬਣਾਉਂਦੇ ਆ ਨਾ
0: ਜੀ,
1: ਤੇ ਉਹ ਬੜਾ ਪਾਪੂਲਰ ਹੁੰਦਾ, ਮਕਬੂਲ ਹੋ ਜਾਂਦਾ।
0: ਹਾਂ ਸਹੀ ਗੱਲ ਹੈ।
1: ਜਿੱਦਾਂ ਹੁਣ ਸਾਡੇ ਪ੍ਰਧਾਨ ਮੰਤਰੀ ਜੀ ਵੀ ਕਹਿੰਦੇ ਆ ਕਿ ਵੋਕਲ ਫੋਰ ਲੋਕਲ।
0: ਹਾਂ ਸਹੀ ਗੱਲ,
1: ਯਾਨੀ ਕਿ ਜਾਂ ਫਿਰ ਜਿੱਦਾਂ ਦੇਖ ਲਓ ਵੀ ਵਨ ਡਿਸਟ੍ਰਿਕਟ ਵਨ ਪ੍ਰੋਡਕਟ, ਯਾਨੀ ਕਿ ਤੁਹਾਡੀ ਪਛਾਣ ਜਿਹੜੀ ਹੈਗੀ, ਤੁਹਾਡੀ ਜਗ੍ਹਾ ਦੀ ਪਛਾਣ, ਤੁਹਾਡੀ ਬਣਾਈ ਹੋਈ ਚੀਜ਼ ਹੋਣੀ ਚਾਹੀਦੀ।
0: ਆਪਣਾ ਜਲੰਧਰ ਦੀ ਗੱਲ ਕਰ ਲੈਂਦੇ ਆ, ਖੇਡਾਂ ਸਮਾਨ
1: ਸਮਾਨ
0: ਬਣਦਾ ਆ,
1: ਤਾਂ
0: ਪਛਾਣ ਤਾਂ ਹੈਗੀ ਆ ਨਾ,
1: ਪਛਾਣ ਹੈਗੀ ਆ। ਸੋ ਇਸੇ ਤਰੀਕੇ ਨਾਲ ਇਹ ਕਿਸਾਨ ਨੇ ਜੀ
0: ਜੀ,
1: ਆਰਗੈਨਿਕ ਖੇਤੀ ਕਰਦੇ ਨੇ ਬਰਨਾਲੇ ਚ।
0: ਅੱਛਾ ਜੀ,
1: ਤੇ ਮੈਂ ਉਹਨਾਂ ਨਾਲ ਗੱਲਬਾਤ ਕੀਤੀ ਸੀ।
0: ਅੱਛਾ ਜੀ,
1: ਲਓ ਸੁਣੋ ਫਿਰ,
0: ਸੁਣਾਓ ਜੀ ਫਿਰ।
1: ਅਸੀਂ ਗੱਲਬਾਤ ਕਰਾਂਗੇ ਸਰਦਾਰ ਸੁਖਦੀਪ ਸਿੰਘ ਜੀ ਨਾਲ, ਜਿਹੜੇ ਕਿ ਪਿੰਡ ਮਾਂਗੇ ਵਾਲਾ ਨਜ਼ਦੀਕ ਮਹਿਲ ਕਲਾਂ ਬਰਨਾਲਾ ਦੇ ਰਹਿਣ ਵਾਲੇ ਨੇ, ਔਰ ਜੈਵਿਕ ਖੇਤੀ ਯਾਨੀ ਆਰਗੈਨਿਕ ਖੇਤੀ ਕਰਦੇ ਨੇ। ਸੋ ਸੁਖਦੀਪ ਸਿੰਘ ਜੀ, ਤੁਹਾਨੂੰ ਬਹੁਤ ਬਹੁਤ ਜੀ ਆਇਆਂ ਕਹਿੰਦੇ ਅੱਜ ਦੇ ਦਿਹਾਤੀ ਪ੍ਰੋਗਰਾਮ ਦੇ ਵਿੱਚ, ਤੇ ਥੋੜੇ ਦੱਸੋ ਆਪਣੇ ਬਾਰੇ ਚ ਕਿ ਕਿਸ ਤਰੀਕੇ ਨਾਲ ਤੁਸੀਂ ਇਸ ਪਾਸੇ ਵੱਲ ਆਏ ਸੀ, ਔਰ ਕੀ ਸੋਚ ਕੇ ਜਿਹੜਾ ਇਹ ਆਰਗੈਨਿਕ ਫਾਰਮਿੰਗ ਵਾਲੇ ਪਾਸੇ ਆਏ?
2: ਸਰ ਮੈਂ ਜੀ ਬੇਸਿਕਲੀ ਇੰਟਰਨੈਸ਼ਨਲ ਪਲੇਅਰ ਹਾਂ ਕਬੱਡੀ ਦਾ।
1: ਅੱਛਾ
2: ਜੀ ਸਰ, 2022 ਦੇ ਵਿੱਚ ਅਸੀਂ ਕੈਨੇਡਾ ਕਬੱਡੀ ਖੇਡਣ ਗਏ ਹੋਏ ਸੀ, ਤੇ ਉੱਥੇ ਜਦੋਂ ਸਾਡੇ ਉੱਥੇ ਨਾ ਵੀਕਐਂਡ ਦੇ ਮੈਚ ਹੁੰਦੇ ਆ ਸੈਟਰਡੇ ਸੰਡੇ ਕੈਨੇਡਾ ਚ, ਮੁੰਡੇ ਜਦੋਂ ਫ੍ਰੀ ਹੁੰਦੇ ਆ ਕਦੇ ਆਪਣੇ ਰਿਸ਼ਤੇਦਾਰਾਂ ਕੋਲ ਚੱਲ ਗਏ, ਤੇ ਕਦੇ ਆਪਣੇ ਫਰੈਂਡ ਕੋਲ ਚੱਲ ਗਏ, ਫਿਰ ਉਹ ਘੁਮਾਉਣ ਲੈ ਜਾਂਦੇ ਆ ਵੀ ਚਲੋ ਆਪਾਂ ਘੁੰਮ ਕੇ ਆਈਏ ਕੈਨੇਡਾ। ਤੇ ਇਸ ਦੌਰਾਨ ਅਸੀਂ ਨਾ ਕਈ ਫਾਰਮਾਂ ਦੇ ਵਿਜ਼ਿਟ ਕੀਤਾ, ਚਲੋ ਜਿਹੜੇ ਮੈਨੂੰ ਖੇਤੀ ਦਾ ਸ਼ੁਰੂ ਤੋਂ ਹੀ ਸ਼ੌਂਕ ਆ, ਫਿਰ ਖੇਤੀ ਵਾਲੇ ਬੰਦੇ ਨੂੰ ਤੁਹਾਨੂੰ ਪਤਾ ਖੇਤੀ ਚੰਗੇ ਲੱਗਦੇ ਚਾਹੇ ਉਹ ਬਾਹਰ ਆ ਜਾਏ ਇੱਥੇ, ਵਿਜ਼ਿਟ ਕੀਤਾ ਤੇ ਅਸੀਂ ਉੱਥੇ ਦੇਖਿਆ ਵੀ ਕੋਈ ਇੱਥੇ MSP ਨੀ, ਕੁਛ ਹੋਰ ਨੀ, ਫਿਰ ਵੀ ਕਿਸਾਨ ਆਪਣੇ ਨਾਲੋਂ ਬਹੁਤ ਅੱਗੇ ਨੇ ਇੱਥੋਂ ਦੇ। ਵਿਕਸਿਤ ਹੋਣ ਦਾ ਕਾਰਨ ਇਹ ਆ ਵੀ ਜੇ ਉਹਨਾਂ ਨੂੰ ਚਲੋ MSP ਤਾਂ ਉੱਥੇ ਹੈ ਹੀ ਨੀ, ਉਹ ਆਪਦੀ ਫਸਲ ਆ ਚਾਹੇ ਕੋਈ ਸਬਜ਼ੀ ਆ ਚਾਹੇ ਅਨਾਜ ਆ ਆਪਦੇ ਟਰੱਕ ਚ ਲੋਡ ਕਰਦੇ ਆ, ਸ਼ਹਿਰ ਜਾਂਦੇ ਆ ਆਪਦਾ ਟਰੱਕ ਆਪਦੇ ਰੇਟ ਦੇ ਹਿਸਾਬ ਨਾਲ ਮਤਲਬ ਵੇਚੇ ਆਉਂਦੇ ਆ, ਜਿੰਨਾ ਉਹਨਾਂ ਨੂੰ ਪ੍ਰੋਫਿਟ ਹੁੰਦਾ ਜਿੰਨਾ ਅਗਲੇ ਨਾਲ ਗੱਲ ਕਰਕੇ। ਕਿਉਂ ਨਾ ਕੋਈ ਆਪਾਂ ਵੀ ਇਹੋ ਜਿਹਾ ਕੰਮ ਕਰੀਏ ਵੀ ਇਹ ਖੇਤੀ ਇਹ ਜ਼ਰੂਰੀ ਥੋੜਾ ਵੀ ਇਕੱਲੇ ਕੈਨੇਡਾ ਅਮੈਰੀਕਾ ਹੀ ਕਰ ਸਕਦਾ ਯਾਰ, ਅਸੀਂ ਵੀ ਕਰ ਸਕਦੇ ਹਾਂ, ਅਸੀਂ ਲੋਕਾਂ ਲਈ ਇੱਕ ਮਾਡਲ ਤਿਆਰ ਕਰਕੇ ਦੇ ਦਈਏ। ਤੇ ਉਹ ਸੋਚ ਕੇ ਮੈਂ 2022 ਚ ਮੈਂ ਮਈ ਜੂਨ ਚ ਗਿਆ ਕੈਨੇਡਾ, ਤੇ ਨਵੰਬਰ ਦਸੰਬਰ ਚ ਵਾਪਸ ਆਇਆ, ਤੇ 2023 ਦੇ ਸ਼ੁਰੂ ਚ ਮੈਂ ਇਹ ਖੇਤੀ ਕਰੀ ਪਹਿਲੇ ਸਾਲ।
1: ਅੱਛਾ,
2: ਤੇ ਖੇਤੀ ਕਰੀ ਇਹ ਪਹਿਲੇ ਸਾਲ ਸਰ ਅਸੀਂ 1.5 ਕਿੱਲੇ ਤੋਂ।
1: ਅੱਛਾ, ਸ਼ੁਰੂਆਤ ਕੀਤੀ
2: 1.5 ਕਿੱਲੇ ਤੋਂ ਕੀਤੀ, ਤੇ ਪਹਿਲੇ ਸਾਲ ਕੋਈ ਬਹੁਤਾ ਭੇਦ ਨੀ ਹੈਗਾ ਸੀਗਾ ਵੀ ਕਿੱਦਾਂ ਕਰਨਾ, ਪਰ ਰੂੜੀ ਰਾੜੀ ਦਾ ਅਸੀਂ ਰੇਹ ਪਾਇਆ ਵਧੀਆ ਵਿੱਚ ਮੂਹਰੇ, ਜਿਵੇਂ ਕਿ ਸੁਣਿਆ ਸੀ ਲੋਕਾਂ ਤੋਂ ਵੀ ਰੂੜੀ ਦਾ ਰੇਹ ਜ਼ਿਆਦਾ ਪੈਂਦਾ ਇਹਨੂੰ ਹਲਦੀ ਨੂੰ। ਤੇ ਕਰਦੇ ਕਰਦੇ ਸਰ ਪਹਿਲੇ ਸਾਲ ਤਾਂ ਅਸੀਂ ਨਾ ਇਹ ਕੱਚੀ ਹਲਦੀ ਵੀ ਜਿੱਦਾਂ ਕਿਸੇ ਨੂੰ ਬੀਜ ਦੇਤਾ ਇੱਦਾਂ ਦੇਤਾ ਵੀ ਵੇਚਤੀ, ਸਾਨੂੰ ਪਹਿਲੇ ਸਾਲ 1.5 ਕਿੱਲੇ ਚੋਂ ਮੰਨ ਕੇ ਚੱਲੋ ਅਸੀਂ 5 ਤੋਂ 6 ਲੱਖ ਦਾ ਬੀ ਵੇਚਿਆ ਕੱਲਾ ਪਹਿਲੇ ਸਾਲ।
1: ਓਕੇ,
2: ਅਸੀਂ ਅਗਲੇ ਸਾਲ 1.5 ਕਿੱਲਾ ਕਰਤਾ, ਤੇ ਨਾਲ ਗੰਨੇ ਦੀ ਖੇਤੀ ਕਰਤੀ
1: ਜੀ।
2: ਪਰ ਅਗਲੇ ਸਾਲ ਅਸੀਂ ਕੀ ਕਰਿਆ, ਜਿਹੜਾ ਗੰਨਾ ਸੀ ਜੀ ਉਹ ਤਾਂ ਪ੍ਰੋਸੈਸ ਕਰਕੇ ਦਿੱਤਾ ਗੁੜ ਐਂਡ ਸ਼ੱਕਰ ਬਣਾ ਕੇ, ਉਹਦਾ ਉਹ ਥੋੜਾ ਹੀ ਲਾਇਆ ਸੀ ਉਹਦਾ 1.25 ਕਿੱਲਾ, ਹਲਦੀ ਸੀ ਜਿਹੜੀ 1 ਕਿੱਲਾ ਕਰਤੀ, ਤੇ ਅਗਲੇ ਸਾਲ ਅਸੀਂ ਇਹਨੂੰ ਪ੍ਰੋਸੈਸ ਕਰਨਾ ਸ਼ੁਰੂ ਕਰਤਾ ਨਾਲ ਨਾਲ ਪਾਊਡਰ ਬਣਾਉਣਾ। ਉਹ ਪਾਊਡਰ ਪੈਸੀ ਆਪਣੇ ਚਲੋ ਜਿਵੇਂ ਆਪਣੇ ਪਿੰਡਾਂ ਦੇ ਨੇੜੇ ਤੇੜੇ ਜਿਹਨਾਂ ਨੂੰ ਪਤਾ ਉਹ ਲੈ ਗਏ ਆਪਾਂ ਤੋਂ, ਪਿੰਡ ਦਿਆਂ ਨੇ ਲੈ ਲਿਆ, ਤੇ ਦੂਜੇ ਸਾਲ ਆਪਣਾ ਅੱਧਾ ਮੰਨ ਲਓ ਵੀ ਅੱਧਾ ਪਾਊਡਰ ਚ ਦੇਤੀ ਆਪਾਂ ਹਲਦੀ, ਅੱਧੀ ਦੇਤੀ ਕੱਚੀ ਹਲਦੀ ਪਹਿਲਾਂ ਵਾਂਗੂ ਕੋਈ ਬੀਜ ਦੇ ਰੂਪ ਚ ਕੋਈ ਉਦਾਂ। ਤੇ ਜਦੋਂ ਤੀਸਰੇ ਸਾਲ ਖੇਤੀ ਕਰੀ ਫਿਰ ਆਪਾਂ 2 ਕਿੱਲੇ ਤਾਂ ਹਲਦੀ ਦੇ ਕਰਤੇ, 1.25 ਕਿੱਲਾ ਗੰਨੇ ਦਾ ਕਰਤਾ, 1 ਕਿੱਲਾ ਸਰੋਂ ਦਾ ਕਰਤਾ।
1: ਅੱਛਾ ਜੀ,
2: ਤੀਸਰੇ ਸਾਲ ਆਪਾਂ ਹੁਣ ਤੋਂ 2 ਸਾਲ ਪਹਿਲਾਂ 2025 ਦੇ ਸ਼ੁਰੂ ਚ ਆਪਾਂ ਨਾ ਆਪਣੀ ਫਾਰਮ ਰਜਿਸਟਰ ਕਰਾਤੀ ਸੀ, ਆਪਣਾ ਬ੍ਰਾਂਡ ਬਣਾਤਾ ਸੀ ਔਰਗੈਨਿਕ ਖਹਿਰਾ ਨਾਮ ਤੇ, ਖਹਿਰਾ ਸਾਡਾ ਸਰਨੇਮ ਆ ਜੀ। ਇੱਕ ਗੱਲ ਦੱਸ ਦੇਣਾ ਵੀ ਸਾਡਾ ਜਿਹੜਾ ਸਾਰਾ ਪਿੰਡ ਹੀ ਆ ਮਾਂਗੇ ਵਾਲੇ, ਸਾਰਾ 1 ਗੋਤਾ ਪਿੰਡ ਆ, ਖਹਿਰਾ ਗੋਤਾ ਸਾਡੇ ਪਿੰਡ ਦਾ।
1: ਅੱਛਾ,
2: ਫਾਰਮ ਬਣਾਤੀ ਤੇ ਮੈਂ ਅਸਲ ਖਹਿਰਾ ਨਾਮ ਰੱਖਣ ਦਾ ਤਾਂ ਸੀਗਾ ਕਾਰਨ ਵੀ ਮਾਲ ਵਿੱਚ ਜਦੋਂ ਵੀ ਖਹਿਰੇ ਨਾਮ ਦੀ ਗੱਲ ਆਉਂਦੀ ਅਗਲੇ ਨੂੰ ਸਾਡਾ ਪਿੰਡ ਜ਼ਰੂਰ ਚੇਤੇ ਆਉਂਦਾ ਵੀ ਮਾਂਗੇ ਵਾਲ ਤੋਂ ਹੂ ਮੁੰਡਾ, ਤੇ ਇਹਨੂੰ ਬੜਾ ਇਹ ਹੁੰਦਾ ਵੀ ਯਾਰ ਸਾਡੇ ਪਿੰਡ ਨੂੰ ਵੀ ਚਲੋ ਅਸੀਂ ਕਿਸਮਤ ਵਾਲੇ ਆ ਵੀ ਸਾਡੇ ਨਾਂ ਨਾਲ ਸਾਡੇ ਪਿੰਡ ਨੂੰ ਲੋਕ ਜਾਣਨ। ਅਸੀਂ ਆਪਣੇ ਬ੍ਰਾਂਡ ਦੀ ਪ੍ਰੋਪਰ ਪੈਕਿੰਗ ਕਰਕੇ ਔਰਗੈਨਿਕ ਖਹਿਰਾ ਨਾਮ ਦੀ ਹਲਦੀ ਵੀ ਦਿੱਤੀ, ਸਰੋਂ ਦਾ ਤੇਲ ਵੀ ਦਿੱਤਾ, ਗੁੜ ਸ਼ੱਕਰ ਵੀ ਦਿੱਤਾ, ਤੇ ਹੁਣ ਕੰਟੀਨਿਊਸ ਨਹੀਂ ਚੱਲ ਰਿਹਾ ਜੀ।
1: ਅੱਛਾ ਖਾਣਾ ਸਾਹਿਬ ਸ਼ੁਰੂ ਚ ਕੋਈ ਦਿੱਕਤਾਂ ਵੀ ਆਈਆਂ ਸੀ ਵੀ ਇੱਕ ਦਮ ਏ ਤਾਂ ਨੀ ਜਿਹੜੀ ਜਿੰਨਾ ਕਹਿੰਦਾ ਕਿ ਸਫਲਤਾ ਹੱਥ ਲੱਗ ਗਈ
2: ਸਰ? ਤੁਹਾਨੂੰ ਮੈਂ ਇੱਕ ਗੱਲ ਦੱਸਦਾ ਵੀ ਪਤਾ ਨੀ ਤਾਂ ਰੱਬ ਨੇ ਰਾਹ ਤੋਰਨਾ ਹੀ ਸੀ, ਬਟ ਮੈਨੂੰ ਤੁਸੀਂ ਰਿਅਲਟੀ ਤੁਹਾਨੂੰ ਦੱਸਦਾ ਮੈਂ ਸੱਚ ਵੀ ਮੈਨੂੰ ਕੋਈ ਦਿੱਕਤ ਆਈ ਨੀ ਸੱਚੀ ਚ। ਮੈਂ ਵੀ ਇਹ ਗੱਲ ਤੇ ਹੈਰਾਨ ਆ ਕਿਉਂਕਿ ਸਾਡੇ ਕੋਚ ਸਾਹਿਬ ਕਹਿੰਦੇ ਹੁੰਦੇ ਆ ਵੀ ਜਦੋਂ ਨਾ ਤੁਹਾਨੂੰ ਕਿਸੇ ਵੀ ਕੰਮ ਚ ਕੁਦਰਤ ਰਾਹ ਦੇਈ ਜਾਂਦੀ ਆ, ਦਿੱਕਤਾਂ ਨਹੀਂ ਆਉਂਦੀਆਂ, ਤਾਂ ਇਹਦਾ ਮਤਲਬ ਤੁਹਾਨੂੰ ਕੁਦਰਤ ਤੋਂ ਰਾਹ ਤੋਰਨਾ ਚਾਹੁੰਦੀ ਆ, ਗੱਲ ਹੈਗੀ ਹੈ, ਫੈਕਟ ਆ ਇਹ।
1: ਜਿਹੜੀ ਹੈਗੀ ਰਸਾਇਣ ਰਹਿਤ ਖੇਤੀ ਕਰਨੀ ਤੇ ਥੋੜਾ ਝਾੜ ਤੇ ਵੀ ਅਸਰ ਪਿਆ ਹੋਏਗਾ ਫਸਲ ਦਾ?
2: ਝਾੜ ਤਾਂ ਸਰ ਦੇਖੋ ਯੂਨੀਵਰਸਿਟੀ ਦਾ 125-30-40 ਕੁਇੰਟਲ ਕਹਿ ਕੇ ਦਿੰਦੀ ਹਲਦੀ ਦਾ ਝਾੜ, ਸਾਡਾ ਸਾਰਾ ਹੀ ਨਿਕਲਿਆ 70-80 ਕੁਇੰਟਲ ਦੇ ਹਿਸਾਬ ਨਾਲ ਅੱਧਾ ਹੀ ਨਿਕਲਿਆ।
1: ਅੱਛਾ
2: ਸਾਡਾ ਵੈਸੇ ਵੀ ਤੁਹਾਨੂੰ ਦੱਸਦਾ ਵੀ ਜਿੱਦਾਂ ਯੂਨੀਵਰਸਿਟੀ 125-30 ਕਹਿੰਦੀ ਆ, ਸਾਡਾ ਤਾਂ ਜੀ 80 ਕੀ ਨਿਕਲਦਾ, ਸਾਡਾ ਨੀ ਏਦੂ ਵੱਧ ਨਿਕਲਦਾ, ਸਾਡਾ ਹੋਣਾ ਕੀ ਨਿਕਲਦਾ। ਜਦੋਂ ਤੋਂ ਅਸੀਂ ਖੇਤੀ ਸ਼ੁਰੂ ਕੀਤੀ ਆ ਜਿਹੜੇ ਜਿਹੜੇ ਕਿੱਲਿਆਂ ਚ ਕੀਤੀ, ਉਦੋਂ ਬਾਅਦ ਅਸੀਂ ਉਹਦੇ ਵਿੱਚ ਕੋਈ ਵੀ ਨਾ ਰੇਹ ਨਾ ਸਪਰੇ ਨਾ ਕੋਈ ਕੱਖਾਂ ਵਾਲੀ ਦਵਾਈ ਨਾ ਹੋਰ ਕੁਛ ਵੀ ਨੀ ਕਰਿਆ, ਇੱਕ ਰੂੜੀ ਦਾ ਰੇਹ ਵਰਤਦੇ ਆ, ਇੱਕ ਪਾਥੀਆਂ ਦੀ ਸਪਰੇ ਕਰਦੇ ਆ।
1: ਠੀਕ ਹੈ ਜੀ, ਪਾਥੀਆਂ ਦੀ ਸਪਰੇ ਕਿੱਦਾਂ ਵਰਤਦੇ
2: ਸਰ? ਅਸੀਂ ਕੀ ਕਰਦੇ ਆ ਨਾ, ਇੱਕ ਕਿੱਲੇ ਦੀਆਂ 5 ਪਾਥੀਆਂ ਨਾਰਮਲ ਸਾਈਜ਼ ਦੀਆਂ ਹੁੰਦੀਆਂ ਆਪਣੇ ਪਿੰਡਾਂ ਚ, 5 ਪਾਥੀਆਂ ਇੱਕ ਕਿੱਲੇ ਦੀਆਂ ਲੈ ਕੇ ਢੋਲ ਦੇ ਵਿੱਚ ਪਾਣੀ ਪਾ ਕੇ ਜਿੰਨੇ ਚੋ ਡੁੱਬ ਜਾਂ ਰੱਖ ਦਿੰਦੇ ਆ, ਤੇ ਉਹਨੂੰ ਮਿਨੀਮਮ 5-7 ਦਿਨ ਰੱਖਦੇ ਆ, ਘੱਟੋ ਘੱਟ ਵੱਧ ਚਾਹੇ 2 ਮਹੀਨੇ ਰੱਖ ਲਓ।
1: ਅੱਛਾ
2: ਇੱਕ ਕਰਦੇ ਆ ਅਸੀਂ, ਇੱਕ ਕਿੱਲੇ ਦਾ 3-5 ਕਿਲੋ ਤੱਕ ਗੁੜ, 3-5 ਕਿਲੋ ਇੱਕ ਕਿੱਲੇ ਦਾ ਗੁੜ, 5 ਪਾਥੀਆਂ ਤੇ ਇੱਕ ਕਿੱਲੇ ਦੀ 700-800 ਗ੍ਰਾਮ ਕਲੀ ਜਿਹੜਾ ਚੂਨਾ ਹੁੰਦਾ ਆਪਣਾ ਜੀ, ਮਤਲਬ ਜਿਵੇਂ ਆਪਾਂ ਡਰੇ ਵਾਲੀ ਕਲੀ ਕਹਿੰਦੇ ਆ ਪਿੰਡਾਂ ਵਾਲੇ, ਤੇ ਉਹ ਇਹ ਤਿੰਨੇ ਚੀਜ਼ਾਂ ਅਸੀਂ ਮਿਨੀਮਮ 5-7 ਦਿਨ ਲਈ ਰੱਖਦੇ ਆ, ਤੇ ਫਿਰ ਤਿੰਨਿਆਂ ਨੂੰ ਅਸੀਂ ਰਲਾ ਕੇ ਸਪਰੇ ਕਰ ਦਿੰਦੇ ਆ ਸ਼ਾਮ ਦੇ ਟਾਈਮ, ਤੇ ਉਹਦਾ ਸਾਨੂੰ ਰਿਜ਼ਲਟ ਬਹੁਤ ਮਿਲਦਾ। ਹੋਰ ਵੀ ਅਸੀਂ ਜਿੰਨਿਆਂ ਨੂੰ ਇਹਦੀ ਸਪਰੇ ਕਰਵਾਈ ਹੈ, ਸ਼ਹਿਰੀ ਝੋਨੇ ਤੇ ਵੀ ਐਵੇਂ ਕਹੀ ਕਰਵਾਈ 1-2 ਬੰਦਿਆਂ ਨੂੰ, ਉਹਨਾਂ ਨੂੰ ਵੀ ਇੰਨਾ ਸ਼ਾਨਦਾਰ ਰਿਜ਼ਲਟ ਮਿਲਿਆ। ਉਹ ਕਹਿੰਦੇ ਯਾਰ ਵੀ ਤੁਹਾਡਾ ਬੜਾ ਧੰਨਵਾਦ ਆ, ਤੁਸੀਂ ਸਾਨੂੰ ਇੰਨੀ, ਇੱਕ ਤਾਂ ਜੀ ਦੇਖੋ ਮੁਫ਼ਤ ਤੋਂ ਮੁਫ਼ਤ ਹੀ ਸਪਰੇ ਆ, ਕੋਈ ਪੈਸਾ ਨੀ ਲੱਗਦਾ, ਸਾਡੀ ਹਿੰਮਤ ਆਪਣੀ
1: ਕਰਨ ਦਾ ਕੋਈ ਟਾਈਮ ਵੀ ਹੁੰਦਾ ਕਿ ਜਦੋਂ ਮਰਜ਼ੀ?
2: ਅਸਲ ਨਾ ਸਰ ਤੁਹਾਨੂੰ ਮੈਂ ਵੈਸੇ ਗੱਲ ਦੱਸਦਾ, ਕੋਈ ਵੀ ਸਪਰੇ ਜਦੋਂ ਆਪਾਂ ਕਰਦੇ ਆ ਨਾ, ਜਿਹੜਾ ਰਿਜ਼ਲਟ ਆਪਾਂ ਲੈਣਾ 100-100%, ਫਿਰ ਉਹਨੂੰ ਤੁਸੀਂ ਕਰੋ ਜਦੋਂ ਸੂਰਜ ਸਿਮਣ ਵਾਲਾ ਹੁੰਦਾ। ਦੂਜੀ ਗੱਲ ਇਹ ਸਰਤ ਹੁੰਦੀ ਆ ਵੀ ਜਦੋਂ ਤੁਸੀਂ ਸਪਰੇ ਕਰਦੇ ਹੋ ਉਦੋਂ ਤੁਹਾਡਾ ਜ਼ਮੀਨ ਚ ਮਾੜਾ ਮਾੜਾ ਪੈਰ ਖੋਭਣਾ ਚਾਹੀਦਾ, ਜਾਣੀ ਜ਼ਮੀਨ ਗਿੱਲੀ ਚਾਹੀਦੀ ਆ, ਫਿਰ ਜਿਹੜੀ ਧਰਤੀ ਤੇ ਵੀ ਪੈਂਦੀ ਆ ਸਪਰੇ, ਉਹ ਵੀ ਮਤਲਬ ਬੂਟੇ ਨੂੰ ਲੱਗਦੀ ਆ।
1: ਜਿਹੜੇ ਆਂਢੀ ਗੁਆਂਢੀਆਂ ਨੇ ਨੀ ਕੁਛ ਟੋਕਿਆ
2: ਸਰ? ਤੁਹਾਨੂੰ ਮੈਂ ਅਸਲ ਇੱਕ ਗੱਲ ਇਹ ਦੱਸਦਾ ਵੀ ਮੈਂ ਤੁਹਾਨੂੰ ਪਤਾ ਸ਼ੁਰੂ ਤੋਂ ਮੈਂ ਖੇਡਣ ਕਰਕੇ ਨਾ ਥੋੜਾ ਜਿਹਾ ਬਾਹਰ ਹੀ ਰਿਹਾ, ਜਿਹੜਾ ਮੈਂ ਕੈਨੇਡਾ ਅਮੈਰੀਕਾ ਆਸਟ੍ਰੇਲੀਆ ਨਿਊਜ਼ੀਲੈਂਡ ਸਾਰੇ ਕਿਤੇ ਮੋਸਟਲੀ ਖੇਡਿਆ ਹੋਇਆ। ਇੱਕ ਆਪਣਾ ਖੇਤ ਆ ਜਿਹੜਾ ਸੋਰੀ ਘਰ ਆ ਜਿਹੜਾ ਨਾ ਖੇਤਾਂ ਚ ਹੀ ਆਪਣੀ ਕੋਠੀ ਬਾਹਰ ਬਾਹਰ, ਉਹਦੇ ਕਰਕੇ ਮਤਲਬ ਆਂਢੀ ਗੁਆਂਢੀ ਨੂੰ ਤੁਹਾਨੂੰ ਦੱਸਾਂ ਵੀ ਇੱਕ ਬੜਾ ਬੁੱਕ ਮਤਲਬ ਲਈ ਮਿਲੀ ਦਾ ਸੀ ਕੋਈ ਬਾਹਰ ਤੱਕ ਦਾ, ਉਹ ਤਾਂ ਫੇਰ ਟੋਕ ਦਿੰਦਾ ਨਾ ਜੇ ਆਪਾਂ ਬੰਦਿਆਂ ਦੇ ਵਿੱਚੀ ਵੱਜੀ ਜਾਈਏ ਮੁੜ ਮੁੜ, ਕਿਸੇ ਓਕੇਸ਼ਨ ਤੇ ਕੋਈ ਦੁੱਖ ਸੁੱਖ ਚ ਮਿਲੀ ਦਾ ਬਾਹਲਾ, ਮੈਨੂੰ ਆਦਤ ਵੀ ਨੀ ਆਪਦਾ, ਜਾਂ ਪ੍ਰੈਕਟਿਸ ਕਰੀ ਦੀ ਖੇਤ ਕੰਮ ਕਰੀਦਾ ਜਾਂ ਬਸ ਕਰੇ।
1: ਅੱਛਾ ਸੁਖਦੇਵ, ਜਿੱਦਾਂ ਹੁਣ ਹਲਦੀ ਆਪਾਂ ਬੀਜਣੀ ਹੈ ਤੇ ਉਹਦੇ ਬਾਰੇ ਬਹੁਤ ਸਾਰੀ ਤਕਨੀਕੀ ਜਾਣਕਾਰੀ ਜਾਂ ਕਿਸ ਤਰੀਕੇ ਨਾਲ ਲਾਉਣੀ ਹੈ, ਇਹ ਫਿਰ ਕਿਤੇ ਕੋਈ ਮਹਿਕਮੇ ਨਾਲ ਜਾਂ ਯੂਨੀਵਰਸਿਟੀ ਨਾਲ ਵੀ ਸੰਪਰਕ ਪੈਦਾ ਕੀਤਾ ਸੀ ਵੀ ਕਿੱਥੋਂ ਸਿੱਖਿਆ ਇੱਕ ਵੀ ਕਿੱਦਾਂ ਬਿਜਾਈ ਕਰਨੀ ਚਾਹੀਦੀ ਸਾਨੂੰ ਹਲਦੀ?
2: ਨਹੀਂ ਸਰ ਦੇਖੋ, ਹਲਦੀ ਤਾਂ ਮੇਰੇ 1-2 ਮਿੱਤਰ ਸੀ ਜਿਹੜੇ ਗੁਰਦਾਸਪੁਰ ਏਰੀਏ ਤੋਂ, ਉਦੋਂ

0: ਤਦ ਮੇਰੇ ਸੰਪਰਕ ਚ ਆਏ ਜਦੋਂ ਮੈਂ ਹਲਦੀ ਲਾਉਣ ਲੱਗਿਆ।
1: ਅੱਛਾ
0: ਤੇ ਵੈਸੇ ਤੁਹਾਨੂੰ ਦੱਸਦਾ ਉਦਾਂ ਮੈਂ ਪੰਜਾਬ ਐਗਰੋ ਤੋਂ ਵੀ ਰਜਿਸਟਰਡ ਆ ਮੇਰੇ 6 ਕਿੱਲੇ ਜ਼ਮੀਨ ਦੇ।
1: ਅੱਛਾ
0: ਤੇ ਵੈਸੇ ਤੁਹਾਨੂੰ ਦੱਸਦਾ ਵੀ ਜਿਹੜੀ ਜਾਣਕਾਰੀ ਦੀ ਤੁਸੀਂ ਗੱਲ ਕਰਦੇ ਹੋ ਤਾਂ ਜਾਣਕਾਰੀ ਨਹੀਂ ਮੈਂ ਕਿਸੇ ਤੋਂ ਵੀ ਲਈ, ਉਹ ਮੈਨੂੰ ਮੇਰੇ ਫਾਦਰ ਸਾਹਿਬ ਇੱਕ ਸਮੇਂ ਚ ਗੱਲ ਆਪਣੀ ਵਿਚਾਲੇ ਰਹਿ ਗਈ ਸੀ। ਮੇਰੇ ਫਾਦਰ ਸਾਹਿਬ ਨਾ ਪਿਛਲੇ 30-35 ਸਾਲ ਤੋਂ ਹਲਦੀ ਦੀ ਖੇਤੀ ਕਰਦੇ ਸੀ, ਪਰ ਕਰਦੇ ਸੀ ਥੋੜੀ ਜੀ, ਇੰਨੀ ਕੁ
1: ਕਰਦੇ ਆ ਰਹੇ
0: ਆ ਰਹੇ ਸੀ ਤੇ
1: ਹਾਂ
0: ਕਰਦੇ ਸੀ। ਜਿਹੜੀ ਹਲਦੀ ਲਾਉਂਦੇ ਸੀ ਉਹ ਪ੍ਰੋਸੈਸ ਕਰਕੇ ਹੀ ਦਿੰਦੇ ਹੁੰਦੇ ਸੀ, ਕੱਚੀ ਨਹੀਂ ਸੀ ਦਿੰਦੇ ਕਿਸੇ ਨੂੰ। ਪ੍ਰੋਸੈਸ ਕਰਨ ਦਾ ਢੰਗ ਸੀ ਵੀ ਕਿੰਨੀ ਕੁ ਬਾਲਣੀ ਆ, ਕਿੰਨੀ ਕੁ ਸਟੀਮ ਚ ਰੱਖਣੀ ਆ ਆਪਾਂ ਜੀ।
1: ਠੀਕ ਹੈ
0: ਤੇ ਉਹ ਇੱਕ ਗੱਲ ਤੁਹਾਨੂੰ ਹੋਰ ਦੱਸਦਾ, ਹੁਣ ਲੋਕਾਂ ਦੇ ਮੈਨੂੰ ਫੋਨ ਆਉਂਦੇ ਆ ਜਿਹਨੂੰ ਵੀ ਮੈਂ ਪਾਊਡਰ ਦਿੰਦਾ, ਅਗਲਾ ਮੈਨੂੰ ਬਹੁਤ ਐਪਰੀਸ਼ੀਏਟ ਕਰਦਾ ਬੈਕ ਕਾਲ ਕਰਕੇ ਵੀ ਬਾਈ ਤੁਹਾਡਾ ਪਾਊਡਰ ਬਹੁਤ ਵਧੀਆ ਲੱਗਿਆ ਸਾਨੂੰ। ਤੇ ਮੈਨੂੰ ਹਲਦੀ ਦੀ ਖੇਤੀ ਕਰਦੇ ਆ ਹੋਰ ਬੰਦੇ ਵੀ ਪੰਜਾਬ ਚ, ਉਹ ਕਹਿੰਦੇ ਯਾਰ ਵੀ ਤੁਹਾਡੀ ਕੁਆਲਿਟੀ ਪਾਊਡਰ ਦੀ ਬਹੁਤ ਵਧੀਆ, ਵੀ ਸਾਤੋਂ ਨੀ ਇਸ ਤਰ੍ਹਾਂ ਦੀ ਕੁਆਲਿਟੀ ਬਣਦੀ। ਫਿਰ ਜਦੋਂ ਅਗਲੇ ਨਾਲ ਗੱਲ ਕਰੀ ਦੀ ਵੀ ਭਾਈ ਤੁਸੀਂ ਸਟੀਮ ਕਿੰਨਾ ਟਾਈਮ ਕਰਦੇ ਹੋ ਹਲਦੀ, ਅਗਲਾ ਕਹਿ ਜਾਂਦਾ ਜੀ 20 ਮਿੰਟ। ਹੁਣ ਅਸੀਂ ਸਰ ਸਟੀਮ ਕਰਦੇ ਸਰ 1 ਤੋਂ 1.5 ਮਿੰਟ, 1 ਤੋਂ 2 ਮਿੰਟ ਲਾ ਲਓ ਚਲੋ। ਹੁਣ ਇੱਕ ਚੀਜ਼ ਨੂੰ ਤੁਸੀਂ 20 ਮਿੰਟ ਦੇ ਰਹੇ ਹੋ ਸਟੀਮ ਹੋਣ ਲਈ, ਉਹ ਤਾਂ ਇੱਕ ਤਰ੍ਹਾਂ ਦੀ ਤੁਸੀਂ ਬਚਾ ਤੀ ਬੰਦਾ ਕਰ ਰਿਹਾ, 1 ਤੋਂ 2 ਮਿੰਟ ਕੁਆਲਿਟੀ ਦਾ ਫਰਕ ਤਾਂ ਓਬਵੀਅਸ ਹੋਊਗਾ ਨਾ।
1: ਠੀਕ ਹੈ ਠੀਕ ਹੈ। ਕਿੰਨੇ ਕ ਨਾਲ ਜਿਹੜੇ ਹੋਰ ਤੁਹਾਡੇ ਇਸ ਕੰਮ ਚ ਸਹਾਇਤਾ ਕਰਦੇ ਨੇ ਪਰਿਵਾਰ ਵਾਲੇ ਜਾਂ ਕੋਈ ਲੇਬਰ ਵਗੈਰਾ?
0: ਹਾਂਜੀ ਸਰ, ਲੇਬਰ ਸਾਡੇ ਮਿਲ ਜਾਂਦੀ ਹੈ ਪਰਿਵਾਰ ਵਾਲੇ ਦਾ ਜੀ। ਘਰ ਮੇਰੇ ਜਿੱਦਾਂ ਮੇਰੇ ਡੈਡੀ ਨੇ, ਮੇਰੀ ਵਾਈਫ ਆ, ਉਹ ਮੈਨੂੰ ਬਹੁਤ ਸਪੋਰਟ ਕਰਦੇ ਆ, ਤਾਂ ਹੀ ਐਂ ਮੰਨ ਲਓ ਵੀ ਇਹ ਕੰਮ ਦੇ ਵਿੱਚ ਮੈਂ ਜੇ ਮੈਂ ਮੰਨਾਂ ਤਾਂ ਮੇਰਾ ਲੱਗਦਾ 20% ਹੀ ਰੋਲ ਸੀ ਉਹਨਾਂ ਦਾ ਹੈਗਾ, ਲੋਕਾਂ ਲਈ 100% ਹੀ ਮੈਂ ਆ, ਕਿਉਂਕਿ ਹੁਣ ਦੀਦਾ ਹੀ ਮੈਂ ਆ ਸੋਸ਼ਲ ਮੀਡੀਆ ਤੇ ਜੀ, ਲੋਕਾਂ ਨੇ ਤਾਂ ਮੈਨੂੰ ਹੀ ਮੰਨਣਾ ਨਾ ਜਦੋਂ ਸੋਸ਼ਲ ਮੀਡੀਆ ਤੇ ਮੈਂ ਹੀ ਦੇਖਦਾ ਅਕਸਰ। ਮਿਹਨਤ ਉਹਨਾਂ ਦੀ ਹੋਈ ਆ, ਮੈਂ ਤਾਂ ਇੱਕ ਬਸ ਐ ਮੰਨ ਲਓ ਵੀ ਜੇ ਉਹ ਮੈਨੂੰ ਤਾਂ ਕੱਲ ਆਉਂਦੇ ਮੈਂ ਤਾਂ ਹੀ ਕਰਦਾ।
1: ਠੀਕ ਹੈ ਠੀਕ ਹੈ। ਕਿਉਂਕਿ ਦੇਖੋ ਆਪਾਂ ਹਲਦੀ ਨੂੰ ਉਹਨੂੰ ਲੈ ਕੇ ਆਉਣਾ, ਫਿਰ ਉਹਨੂੰ ਪ੍ਰੋਸੈਸ ਕਰਨਾ, ਫਿਰ ਉਹਨੂੰ ਪੈਕਿੰਗ ਕਰਨੀ, ਲੇਬਲਿੰਗ ਕਰਨੀ, ਇਹਦੇ ਲਈ ਤਾਂ ਕਾਫੀ ਜਿਹੜਾ ਹੈ ਤੁਹਾਨੂੰ ਇੱਕ ਵਿਧੀ ਜਾਂ ਤਰੀਕੇ ਆਪਣਾ ਅੱਗੇ ਹੀ ਚੱਲਣੇ ਪੈਂਦੇ ਹੋਣਗੇ ਤਾਂ ਕਿ ਜਿਹੜਾ ਕੰਮ ਹੈ ਉਹ ਢੁਕਵੇਂ ਸਮੇਂ ਤੇ ਪੂਰਾ ਹੋ ਜਾਵੇ।
0: ਹਾਂਜੀ ਹਾਂਜੀ ਸਰ, ਲੇਬਰ ਦੀ ਵੀ ਮਤਲਬ ਪੈਂਦੀ ਹੈ ਲੋੜ ਬਹੁਤ ਸਾਰੀ।
1: ਅੱਛਾ, ਲੇਬਰ ਵੀ ਵੈਲ ਟ੍ਰੇਨਡ ਆ, ਉਹਨੂੰ ਪਤਾ ਇਸ ਚੀਜ਼ ਦਾ?
0: ਸਰ ਲੇਬਰ ਨਾ ਮੋਸਟਲੀ ਤੁਹਾਨੂੰ ਦੱਸਦਾ ਮੈਂ, ਜਿਹੜੀ ਹਲਦੀ ਨੂੰ ਲੇਬਰ ਲੱਗਦੀ ਆ ਨਾ, ਉਹ ਐਂ ਮੰਨ ਲਓ ਵੀ 70% ਆਲੂਆਂ ਦੀ ਲੱਗਦੀ ਆ।
1: ਅੱਛਾ,
0: ਇਹਦੇ ਵਿੱਚੋਂ ਕੱਖ ਕੱਢਣੇ ਆ, ਕਿਵੇਂ ਹਲਦੀ ਪੱਟ ਕੇ ਚੁਗਣੀ ਆ, ਕਿਵੇਂ ਇਹ ਲਾਉਣੀ ਆ, ਆਲੂ ਨਾਲੇ ਮਿਲਦਾ ਜੁਲਦਾ ਕੰਮ ਆ, ਸਿਰਫ ਐਂ ਮੰਨ ਲਓ ਜੀ ਪ੍ਰੋਸੈਸਿੰਗ ਦਾ ਤਰੀਕਾ ਅਲੱਗ ਆ, ਵੈਸੇ ਲਾਉਣ ਤੋਂ ਪੱਟਣ ਤੱਕ ਆਲੂ ਵਾਲੀ ਖੇਤੀ ਹੋਈ ਆ ਇਹ।
1: ਠੀਕ ਹੈ ਜੀ। ਹੁਣ ਆਪਾਂ ਆਉਣਾ ਤੁਹਾਡੇ ਕਮਾਦ ਵੱਲ, ਤੁਸੀਂ ਕਹਿੰਦੇ ਕਮਾਦ ਗੁੜ ਸ਼ੱਕਰ ਬਣਾ ਕੇ ਵੀ ਆਰਗੈਨਿਕ ਵੇਚਦੇ ਹੋ ਨਾਲ ਨਾਲ? ਅੱਛਾ ਅੱਛਾ, ਤੇ ਕਿੰਨੇ ਕੁ ਪੱਧਰ ਦਾ ਕੰਮ ਕਰਦੇ ਹੋ ਜੀ?
0: ਸਰ ਮੰਨ ਕੇ ਚੱਲੋ ਵੀ ਜਿਹੜਾ ਆਪਣਾ ਹਲਦੀ ਦਾ ਕੰਮ ਮੇਨ ਆਪਣਾ ਹਲਦੀ ਦਾ ਫਿਲਹਾਲ, ਜਿਹੜੀ ਦੇ ਆਪਣੇ ਇਸ ਵਾਰ 5.5-6 ਕਿੱਲੇ ਲਾਏ ਹੋਏ ਇਸ ਵਾਰ, ਕਮਾਦ ਦਾ ਆਪਣਾ ਉਹੀ 1.25 ਕਿੱਲਾ ਲਾਇਆ ਹੋਇਆ 6 ਕਨਾਲਾ।
1: ਅੱਛਾ,
0: ਕਮਾਦ ਦਾ ਨਾ ਸਾਡਾ ਅਸਲ ਜਿਆਦਾ ਵਧਾਉਣ ਦਾ ਕਾਰਨ ਨਾ, ਜਿਆਦਾ ਖੇਤੀ ਨਾ ਵਧਾਉਣ ਦਾ ਕਾਰਨ ਇਹ ਹੈ ਵੀ ਜਿਹੜੀ ਕਮਾਦ ਨੂੰ ਲੇਬਰ ਲੱਗਦੀ ਆ ਨਾ, ਉਹ ਮੋਸਟਲੀ ਜਿੱਦਾਂ ਆਪਣੇ ਵਿਦੇਸੀ ਹੁੰਦੇ ਆ ਬੰਦੇ ਆਪਣੇ, ਜਿਹਨੂੰ ਆਪਾਂ ਭਈਏ ਕਹਿ ਦਿੰਦੇ ਆ, ਉਹ ਲੱਗਦੇ ਆ, ਕਿਉਂਕਿ ਕਮਾਦ ਘੜਨਾ ਫਿਰ ਲੱਦਣਾ ਇਹ ਆਪਣੇ ਪੰਜਾਬੀਆਂ ਦੇ ਵੱਸ ਦੀ ਗੱਲ ਨੀ ਹੈਗੀ। ਹੁਣ ਹਲਦੀ ਦੀ ਲੇਬਰ ਤਾਂ ਲੇਡੀਜ਼ ਦੀ, ਲੇਡੀਜ਼ ਵੀ ਕੰਮ ਦੇ ਦਿੰਦੀਆਂ ਨੇ ਜਿਹੜੀਆਂ ਬੁੜੀਆਂ ਹੁੰਦੀਆਂ ਨੇ ਪਿੰਡਾਂ ਚ। ਜਿਹੜਾ ਗੰਨਾ ਦਾ ਕਮਾਦ ਆ ਉਹਦੇ ਲਈ ਤਾਂ ਬੰਦਿਆਂ ਦੀ ਲੋੜ ਹੀ ਪੈਂਦੀ ਆ, ਉਹਦੇ ਕਰਕੇ ਵੀ ਕਮਾਦ ਆਪਾਂ ਲਿਮਿਟਡ ਰੱਖਿਆ ਹੋਇਆ।
1: ਅੱਛਾ ਸੁਖਦੀਪ ਜੀ, ਖਹਿਰਾ ਸਾਹਿਬ ਕਿ ਜਦੋਂ ਹੁਣ ਸਮਾਨ ਤਿਆਰ ਹੋ ਗਿਆ, ਸ਼ੁਰੂ ਸ਼ੁਰੂ ਚ ਲੋਕਾਂ ਨੂੰ ਕਿੱਦਾਂ ਹਾਜ਼ਰ ਪਾਈ ਵੀ ਆਪਾਂ ਇਹ ਬਾਜ਼ਾਰ ਦੇ ਮੁਕਾਬਲੇ ਭਾਅ ਤੈਅ ਕਰਨਾ ਤੇ ਇਹਦੀ ਵਿਕਰੀ ਕਰਨੀ?
0: ਜੀ ਪਹਿਲੀ ਗੱਲ ਤਾਂ ਸਰ ਇਹ ਹੈ ਵੀ ਜਿਹੜਾ ਆਪਣਾ ਰੇਟ ਆ ਨਾ ਉਹ ਬਾਜ਼ਾਰ ਵਾਲਾ ਹੀ ਆ, ਲਗਭਗ ਕੋਈ ਮਤਲਬ 10-20 ਰੁਪਈਆਂ ਦਾ ਹੀ ਫਰਕ ਹੋਊਗਾ।
1: ਅੱਛਾ,
0: ਹਲਦੀ ਵੀ ਆਪਣੀ ਹੁਣ ਤੱਕ 300 ਹੀ ਸੀ ਰੇਟ ਬਾਜ਼ਾਰ ਦਾ, ਵੀ 280-90-300 ਹੀ ਸੀ ਬਾਜ਼ਾਰ ਚ। ਜਦੋਂ ਅਸੀਂ ਵੀ ਸਰ ਜਾਂਦੇ ਹਾਂ ਚੀਜ਼ਾਂ ਲੈਣ, ਚਾਹੇ ਤੇਲ ਆ ਚਾਹੇ ਗੋੜਾ ਚਾਹੇ ਹਲਦੀ, ਅਗਲਾ ਇਹ ਕਹਿੰਦਾ ਵੀ ਭਾਈ ਆਹ ਹਲਦੀ ਦਾ 250 ਰੁਪਏ ਕਿਲੋ ਆ, ਆਹ ਇੱਕ ਵਧੀਆ ਵਾਲੀ ਹੈ 300 ਰੁਪਏ ਆ, ਜੇ ਵਧੀਆ ਵਾਲੀ ਚੀਜ਼ ਆ ਆਪਣੇ ਵਾਲਾ ਉਹੀ ਰੇਟ ਸੀ, ਉਦੋਂ ਜ਼ਿਆਦਾ ਨੀ ਸੀਗਾ। ਹੁਣ ਆਪਣਾ ਰੇਟ 1 ਸਤੰਬਰ ਤੋਂ ਹੋਇਆ 350।
1: ਅੱਛਾ,
0: ਬਹੁਤ ਸਾਰੇ ਜਿਹੜੇ ਵੱਡੇ ਆਪਣੇ ਗ੍ਰੋਸਰੀ ਸਟੋਰ ਨੇ ਆਪਣੇ ਲੋਕਲ ਸ਼ਹਿਰਾਂ ਚ ਪੈਂਦੇ ਆ, ਉਹ ਵੀ ਹਲਦੀ ਪਾਊਡਰ ਮੰਗਦੇ ਆ ਵੀ ਸਾਨੂੰ ਇਕੱਠਾ ਦਿਆ ਕਰੋ।
1: ਅੱਛਾ,
0: ਕਿਉਂਕਿ ਸਰ ਮੈਂ ਨਾ ਸਾਡੇ ਸਟੋਰਾਂ ਤੱਕ ਵਿਜਿਟ ਕੀਤਾ, 2-4 ਜਿਹੜੇ ਵੱਡੇ ਸਟੋਰ ਹੁੰਦੇ ਆਪਣੇ ਸ਼ਹਿਰ ਚ ਜਿਹੜੇ ਹੋਲਸੇਲ ਤੇ ਦਿੰਦੇ ਆ ਗ੍ਰੋਸਰੀ, ਉਹਨੂੰ ਮੈਂ 5-5 ਕਿਲੋ ਹਲਦੀ ਸੈਂਪਲ ਤੌਰ ਤੇ ਦਿੱਤੀ।

0: ਉਹਨਾਂ ਨੇ ਮੈਨੂੰ ਮਤਲਬ ਉਹ ਹਲਦੀ ਜੋ ਦਿੱਤੀ ਅੱਗੇ ਕਸਟਮਰ ਨੂੰ, ਉਹਨਾਂ ਨੇ ਇੰਨਾ ਵਧੀਆ ਉਹਦਾ ਪੂਰਾ ਰਿਸਪੋਂਸ ਮਿਲਿਆ ਉਹਨਾਂ ਨੂੰ, ਉਹ ਕਹਿੰਦੇ ਭਾਈ ਸਾਨੂੰ ਪੱਕੀ ਹਲਦੀ ਦਿਆ ਕਰੋ। ਮੇਰੇ ਕੋਲ ਨਾ ਹੁਣ ਤੱਕ ਇੰਨੀ ਕੁ ਹਲਦੀ ਨੀ ਸੀ ਹੁੰਦੀ ਵੀ ਮੈਂ ਸਟੋਰਾਂ ਤੇ ਇਕੱਠੀ ਦੇ ਸਕਾਂ ਬਲਕ ਚ। ਇਸ ਵਾਰ ਮੈਂ ਹਲਦੀ ਵੀ ਜ਼ਿਆਦਾ ਲਾਈ ਆ ਤੇ ਇਸ ਵਾਰ ਮੈਂ ਸਾਰਾ ਜਿਹੜੀ ਯੂਨਿਟ ਆ ਉਹ ਇਸ ਵਾਰ ਲਾਉਣੀ ਆ ਪ੍ਰੋਸੈਸਿੰਗ ਯੂਨਿਟ ਆ, ਤੇ ਫਿਰ ਫਿਰ ਮੈਂ ਸਾਰੇ ਸਟੋਰਾਂ ਨੂੰ ਮਤਲਬ ਜਿੰਨੀ ਹਲਦੀ ਚਾਹੀਦੀ ਉਹ ਪੂਰੀ ਕਰਕੇ ਦਿਆ ਕਰੂੰਗਾ ਜੀ।
1: ਠੀਕ ਹੈ ਜੀ। ਆਸ

0: ਉਹ ਵੀ ਤੁਹਾਡੇ ਜਿਦਾਂ ਆਪਾਂ ਕਹਿੰਦੇ ਇੱਕ ਸਮੂਹ ਬਣ ਜਾਂਦਾ, ਇੱਕ ਸਾਰੇ ਇਕੱਠੇ ਹੋ ਕੇ ਕੰਮ ਕਰੀਏ ਤੇ ਜ਼ਿਆਦਾ ਫਾਇਦਾ ਹੋ ਸਕਦਾ ਹੈਗਾ।
1: ਹਾਂਜੀ ਸਰ, ਨਾਲ ਲੈ ਕੇ ਵੀ ਚੱਲ ਰਹੇ ਹਾਂ। ਮੈਂ ਤਾਂ ਸਗੋਂ ਸੋਸ਼ਲ ਮੀਡੀਆ ਤੇ ਮੇਰਾ ਔਰਗੈਨਿਕ ਖਹਿਰਾ ਨਾਮ ਦਾ ਪੇਜ ਆ ਯੂਟਿਊਬ ਇੰਸਟਾਗ੍ਰਾਮ ਤੇ, ਤੇ ਮੈਂ ਤਾਂ ਉਹਦੇ ਤੇ ਵੀ ਅਕਸਰ ਵੀਡੀਓ ਪਾਉਂਦਾ ਰਹਿਣਾ, ਤੇ ਅਗਲੇ ਨੂੰ ਇਹ ਵੀ ਕਹਿਣਾ ਵੀ ਭਾਈ ਹਲਦੀ ਤੁਸੀਂ ਲਾ ਲਓ, ਜੇ ਤੁਹਾਨੂੰ ਕੋਈ ਵੇਚਣ ਦੀ ਦਿੱਕਤ ਆਈ ਮੈਨੂੰ ਦੇ ਦਿਓ, ਮੈਂ ਲੈ ਲੂ। ਕਹਿਣਾ ਮੈਨੂੰ ਦੇ ਦਿਓ ਜੇ ਤੁਹਾਨੂੰ ਵੇਚਣ ਦੀ ਦਿੱਕਤ ਆਈ, ਨਹੀਂ ਤੁਹਾਡੀ ਵੇਚਣ ਚ ਪੂਰੀ ਹੈਲਪ ਕਰਾਂਗੇ, ਤੁਸੀਂ ਇਹ ਕੰਮ ਕਰੋ।
0: ਅਸੀਂ ਗੱਲਬਾਤ ਕਰ ਰਹੇ ਸਨ ਸੁਖਦੀਪ ਸਿੰਘ ਖਹਿਰਾ ਵਾਲੇ ਨਾਲ, ਜਿਹੜੇ ਕਿ ਮਾਂਗੇਵਾਲ ਬਰਨਾਲਾ ਵਿੱਚ ਹਲਦੀ ਦੀ ਜਿਹੜੀ ਔਰਗੈਨਿਕ ਖੇਤੀ ਕਰਦੇ ਆ। ਸਾਡੇ ਹੋਰ ਸੁਣਨ ਵਾਲੇ ਵੀ ਇਹਨਾਂ ਨਾਲ ਜੇ ਗੱਲਬਾਤ ਕਰਨੀ ਚਾਹੁਣ ਤਾਂ 99-147-13-009 ਨੰਬਰ ਤੇ ਸੰਪਰਕ ਪੈਦਾ ਕਰ ਸਕਦੇ ਨੇ ਜੀ। ਸੋ ਸੁਖਦੀਪ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਆਕਾਸ਼ਵਾਣੀ ਨਾਲ।
2: ਥੈਂਕ ਯੂ ਸਰ, ਥੈਂਕ ਯੂ। ਹਾਂਜੀ ਸੰਧੂ ਸਾਹਿਬ ਜੀ,
0: ਸ਼ਿੰਗਾਰ ਸਿੰਘ, ਗੱਲ ਇੱਦਾਂ ਕਿ ਹੁਣ ਜਿਹੜਾ ਸਮਾਂ ਹੈ ਕਿ ਆਪਾਂ ਨੇ ਝੋਨੇ ਦੀ ਕਟਾਈ ਕਰਨੀ ਹੈਗੀ।
2: ਅੱਛਾ
0: ਜੀ, ਕੰਬਾਈਨਾਂ ਨਾਲ
2: ਜੀ,
0: ਤੇ ਇੱਕ ਸਮੱਸਿਆ ਹੁੰਦੀ ਹੈ ਪਰਾਲੀ ਨੂੰ ਕਿੱਥੇ ਲੈ ਕੇ ਜਾਈ।
2: ਇਹ ਵੀ ਸਮੱਸਿਆ ਜੀ,
0: ਹਾਂਜੀ। ਕਈ ਵਾਰ ਨਾ ਚਾਹੁੰਦਿਆਂ ਹੋਇਆਂ ਵੀ ਜਾਂ ਅਣ ਸਰਦਿਆਂ ਵੀ ਕਿਸਾਨ ਵੀ ਰੱਗ ਲਾਉਂਦਾ ਹੈ। ਨੁਕਸਾਨ ਤਾਂ ਵਾਤਾਵਰਨ ਦਾ ਹੁੰਦਾ ਹੀ ਹੈ ਜੀ,
2: ਸਾਰਿਆਂ ਦਾ ਹੀ ਹੁੰਦਾ ਜੀ, ਜੀਵ ਜੰਤੂ ਪਸ਼ੂ ਪੰਛੀ
0: ਸਾਰਿਆਂ ਦਾ ਹੁੰਦਾ ਹੈਗਾ। ਸੋ ਇਹ ਆਪਾਂ ਵਿਗਿਆਨ ਮਾਹਰ ਸਾਡੇ ਕੋਸ਼ਿਸ਼ ਕਰਦੇ ਨੇ ਕਿ ਵੱਖ ਵੱਖ ਤਕਨੀਕਾਂ
2: ਜੀ,
0: ਵੱਖ ਵੱਖ ਮਸ਼ੀਨਾਂ ਦੇਈਏ ਤਾਂ ਕਿ ਇਹਦੀ ਸੰਭਾਲ ਹੋ ਜਾਏ, ਖੇਤੀ ਜੀ ਵਿੱਚ ਵਰਤੋਂ ਹੋ ਜਾਏ।
2: ਸਹੀ ਗੱਲ ਆ।
0: ਸੋ ਝੋਨੇ ਦੀ ਪਰਾਲੀ ਦੀ ਸਾਂਭਣ ਲਈ ਕਿਹੜੀ ਕਿਹੜੀ ਮਸ਼ੀਨਾਂ ਨੇ, ਡਾਕਟਰ ਅਪੂਰਵ ਪ੍ਰਕਾਸ਼ ਹੋਰਾਂ ਨੇ ਕੋਈ ਜਾਣਕਾਰੀ ਦਿੱਤੀ ਹੈ ਜੀ।
2: ਅੱਛਾ ਜੀ,
0: ਲਓ ਸੁਣੋ ਫਿਰ।
3: ਸੁਣਾਓ ਜੀ। ਜਿਵੇਂ ਕਿ ਸਾਨੂੰ ਪਤਾ ਹੈ ਝੋਨਾ ਪੰਜਾਬ ਦੀ ਮੁੱਖ ਫਸਲ ਹੈ ਅਤੇ ਇਸ ਦੀ ਕਾਸ਼ਤ ਤਕਰੀਬਨ 3.17 ਲੱਖ ਹੈਕਟੇਅਰ ਦੇ ਵਿੱਚ ਕੀਤੀ ਜਾਂਦੀ ਹੈ। ਝੋਨੇ ਦੀ ਕਟਾਈ ਕੰਬਾਈਨ ਦੁਆਰਾ ਆਪਾਂ ਕਰਦੇ ਹਾਂ। ਝੋਨੇ ਦੀ ਪੈਦਾਵਾਰ ਦੇ ਹਰ ਸਾਲ ਕ੍ਰਮਵਾਰ ਤਕਰੀਬਨ 200 ਲੱਖ ਟਨ ਫਸਲੀ ਰਹਿੰਦ ਖੁੰਦ ਵੀ ਪੈਦਾ ਹੁੰਦੀ ਹੈ, ਜਿਹੜੀ ਕਿ ਝੋਨੇ ਦੀ ਕਟਾਈ ਉਪਰੰਤ ਕਣਕ ਜਾਂ ਆਲੂ ਦੀ ਬਿਜਾਈ ਲਈ ਖੇਤ ਤਿਆਰ ਕਰਨ ਵਿਚ ਥੋੜਾ ਸਮਾਂ ਹੋਣ ਕਰਕੇ ਖੇਤ ਵਿਚ ਮਿਲਾਨੀ ਔਖੀ ਹੁੰਦੀ ਹੈ ਤੇ ਆਪਾਂ ਉਹਨੂੰ ਸਾੜ ਦਿੰਦੇ ਆਗ ਲਾ ਕੇ। ਇਸ ਲਈ ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਦੀ ਸਮੱਸਿਆ ਅਜੇ ਬਣੀ ਹੋਈ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤੀ ਮਸ਼ੀਨਰੀ ਵਿਭਾਗ ਨੇ ਕੁਝ ਤਕਨੀਕਾਂ ਵਿਕਸਿਤ ਕੀਤੀਆਂ ਹੈ ਜਿਹਦੇ ਨਾਲ ਆਪਾਂ ਝੋਨੇ ਦੀ ਪਰਾਲੀ ਖੇਤ ਵਿਚ ਹੀ ਜਾਂ ਖੇਤ ਤੋਂ ਬਾਹਰ ਕੱਢ ਕੇ ਉਦੋਂ ਸਾਂਭਿਆ ਜਾ ਸਕਦਾ ਹੈ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ, ਝੋਨੇ ਦੀ ਪਰਾਲੀ ਨੂੰ ਖੇਤ ਵਿਚ ਖੇਤ ਦੀ ਸਤ੍ਹਾ ਦੇ ਮਲਚ ਦੀ ਤਰ੍ਹਾਂ ਅਤੇ ਖੇਤ ਦੇ ਵਿਚ ਰਲਾ ਕੇ ਵੀ ਆਪਾਂ ਉਹਨੂੰ ਸਾਂਭ ਸੰਭਾਲ ਕਰ ਸਕਦੇ ਹਾਂ। ਨਾਲ ਹੀ ਜੇ ਆਪਾਂ ਨੂੰ ਖੇਤ ਤੋਂ ਬਾਹਰ ਕੱਢਣਾ ਉਹਦੇ ਵਾਸਤੇ ਵੀ ਕੁਝ ਤਕਨੀਕ ਹੈਗੀ ਆ ਜਿਨ੍ਹਾਂ ਦੀ ਆਪਾਂ ਵਰਤੋਂ ਕਰ ਸਕਦੇ ਹਾਂ। ਜੇ ਆਪਾਂ ਪਰਾਲੀ ਨੂੰ ਖੇਤ ਵਿਚ ਸਾਂਭਣ ਲਈ ਕੋਸ਼ਿਸ਼ ਕਰਦੇ ਹਾਂ ਤਾਂ ਉਹਦੇ ਨਾਲ ਕੀ ਹੁੰਦਾ ਹੈ, ਆਪਾਂ ਪਰਾਲੀ ਦੀ ਜਿਹੜੀ ਖੁਰਾਕੀ ਤੱਤ ਹੈ ਜਿਵੇਂ ਕਿ ਨਾਈਟ੍ਰੋਜਨ, ਫਾਸਫੋਰਸ, ਪੋਟਾਸ਼, ਗੰਧਕ ਅਤੇ ਜੈਵਿਕ ਕਾਰਬਨ ਮਿੱਟੀ, ਉਹ ਸਾਰੇ ਖੇਤ ਨੂੰ ਹੀ ਮਿਲ ਜਾਂਦੇ ਹੈ ਜਿਹਦੇ ਨਾਲ ਖੇਤ ਦੀ ਜੈਵਿਕ ਮਾਦਾ ਦਾ ਵੀ ਸੁਧਾਰ ਹੁੰਦਾ ਹੈ ਅਤੇ ਲਗਾਤਾਰ ਪਰਾਲੀ ਨੂੰ ਖੇਤ ਵਿਚ ਮਿਲਾਉਣ ਨਾਲ ਜਾਲ ਵਿਚ ਵੀ ਇਹਦੀ ਵਾਧਾ ਹੁੰਦਾ ਹੈਗਾ। ਖੇਤ ਵਿਚ ਪਰਾਲੀ ਦੀ ਵਰਤੋਂ ਲਈ ਕੁਝ ਮਸ਼ੀਨਰੀ ਹੈਗੀਆਂ ਨੇ, ਜਿਵੇਂ ਕਿ ਆਪਾਂ ਜੇ ਆਪਾਂ ਸਭ ਤੋਂ ਪਹਿਲੇ ਗੱਲ ਕਰੀਏ ਪਰਾਲੀ ਨੂੰ ਖੇਤ ਵਿਚ ਹੀ ਮਿਲਾਉਣਾ ਉਹਦੇ ਵਾਸਤੇ ਕਿਹੜੀ ਕਿਹੜੀ ਮਸ਼ੀਨਰੀ ਹੈਗੀ। ਸਭ ਤੋਂ ਪਹਿਲੇ ਆਪਣੇ ਕੋਲ ਹੈਗਾ ਪੀਏਯੂ ਸੁਪਰ SMS। ਕਣਕ ਬੀਜਣ ਤੋਂ ਪਹਿਲਾਂ ਝੋਨੇ ਦੀ ਪਰਾਲੀ ਨੂੰ ਖੇਤ ਵਿਚ ਇਕਸਾਰ ਖਿਲਾਰਨਾ ਬਹੁਤ ਜ਼ਰੂਰੀ ਹੈ। ਉਹਦੇ ਲਈ ਸੁਪਰ SMS ਪਰਾਲੀ ਸਾਂਭਣ ਵਾਲਾ ਇੱਕ ਯੰਤਰ ਹੈਗਾ ਜਿਹੜਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਫਾਰਮ ਮਸ਼ੀਨ ਵਿਭਾਗ ਵੱਲੋਂ ਡਿਵੈਲਪ ਕੀਤਾ ਗਿਆ, ਵਿਕਸਿਤ ਅਤੇ ਸਿਫਾਰਿਸ਼ ਕੀਤਾ ਗਿਆ ਹੈਗਾ। ਇਸ ਯੰਤਰ ਦੇ ਨਾਲ ਕੀ ਹੈ, ਆਪਾਂ ਜਿਹੜੀ ਵੀ ਪਰਾਲੀ ਸਟ੍ਰਾਅ ਵਾਕਰ ਦੇ ਥੱਲੇ ਆ ਰਹੀ ਹੈ ਉਹਨੂੰ ਕੁਤਰਾ ਕਰਕੇ ਇਕਸਾਰ ਪਰਾਲੀ ਖੇਤ ਵਿਚ ਖਿਲਾਰ ਦਿੰਦਾ। ਇਹ ਯੰਤਰ ਸਵੈਚਲਿਤ ਕੰਬਾਈਨ ਦੇ ਪਿੱਛੇ ਆਪਾਂ ਫਿੱਟ ਕਰ ਲੈਂਦੇ ਹਾਂ ਜਿਵੇਂ ਸਟ੍ਰਾਅ ਵਾਕਰ ਉਹਦੇ ਥੱਲੇ। ਇਹਦੇ ਨਾਲ ਜਿਹੜੀ ਸਟ੍ਰਾਅ ਵਾਕਰ ਹੇਠ ਡਿੱਗਣ ਵਾਲੀ ਪਰਾਲੀ ਹੈ ਉਹ ਇਕਸਾਰ ਕੁਤਰਾ ਹੋ ਜਾਂਦੀ ਹੈਗੀ। ਸੁਪਰ SMS ਦੀ ਵਰਤੋਂ ਉਪਰੰਤ ਕਣਕ ਬਿਜਾਈ ਵਾਲੀਆਂ ਮਸ਼ੀਨਾਂ ਜਿਵੇਂ ਕਿ ਹੈਪੀ ਸੀਡਰ, ਸਮਾਰਟ ਸੀਡਰ, ਸੁਪਰ ਸੀਡਰ ਦੀ ਸਮਰੱਥਾ ਵਿਚ ਵਾਧਾ ਹੁੰਦਾ ਅਤੇ ਡੀਜ਼ਲ ਦੀ ਖਪਤ ਘੱਟ ਹੁੰਦੀ ਹੈ। ਸੁਪਰ SMS ਯੰਤਰ ਨੂੰ ਕੰਬਾਈਨ ਦੇ ਫਿੱਟ ਕਰਨ ਦੌਰਾਨ ਕੁਝ ਗੱਲਾਂ ਨੇ ਜਿਹੜਾ ਆਪਾਂ ਧਿਆਨ ਰੱਖਣੀ ਹੈ, ਜਿਵੇਂ ਕਿ ਸੁਪਰ SMS ਦੇ ਰੋਟਰ ਉਪਰ ਘੁੰਮਣ ਵਾਲੇ ਫਲੇਲ ਬਲੇਡ ਅਗਰ ਘਸੇ ਹੋਣ ਤਾਂ ਉਹਨਾਂ ਨੂੰ ਆਪਾਂ ਬਦਲ ਲਈਏ। ਸੁਪਰ SMS ਦੇ ਰੋਟਰ ਨੂੰ ਡਾਇਨਾਮਿਕ ਬੈਲੈਂਸ ਸੰਤੁਲਿਤ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਜਿਹੜੇ ਇਹਦੇ ਚੱਕਰ ਨੇ 1600 ਤੋਂ 1800 ਚੱਕਰ ਤੇ ਘੁੰਮਦਾ ਹੈ, ਤਾਂ ਆਪਾਂ ਇਹਦੀ ਜਿਹੜੀ ਡਾਇਨਾਮਿਕ ਬੈਲੈਂਸਿੰਗ ਹੈ ਉਹ ਜ਼ਰੂਰ ਕਰਾਈਏ। ਤੀਜੀ ਜਿਹੜੀ ਗੱਲ ਹੈਗੀ ਇੰਪੋਰਟੈਂਟ ਜਿਹੜੀ ਆਪਾਂ ਖਿਆਲ ਰੱਖਣੀ ਹੈ ਉਹ ਇਹ ਹੈਗੀ ਕਿ ਐਸ ਐਮ ਐਸ ਯੂਨਿਟ ਨੂੰ ਕੰਬਨ ਘਟਾਉਣ ਵਾਸਤੇ

ਸ੍ਰੀ ਗੁਰੂ ਸਾਹਿਬ ਸਭ ਉਪਰ ਕਰੀ ਕਿਰਪਾ ਸਤਿਯੁਗ ਜਿਨ ਤਰੂਪਰ ਸ੍ਰੀ ਪਹਿਲਾਦ ਭਗਤ ਉਦਰਿੰਗ ਹਸਤ ਕਮਲ ਮਾਥੇ ਪਰ ਤਰਿੰਗ ਅਲਖ ਰੂਪ ਜੀ ਲਖਿਆ ਨਾ ਜਾਈ ਸਾਧਕ ਸਿੱਧ ਸਗਲ ਸਰਨਾਈ ਗੁਰ ਕੇ ਬਚਨ ਸਤ ਜੀ ਧਾਰੋ ਮਾਨਸ ਜਨਮ ਦੇ ਨਿਸਤਾਰੋ ਗੁਰੂ ਜਹਾਜ ਖੇਵਟ ਗੁਰੂ ਗੁਰਬਿਨ ਤਰਿਆ ਨਾ ਕੋਏ ਗੁਰ ਪ੍ਰਸਾਦ ਪ੍ਰਭ ਪਾਈਏ ਗੁਰਬਿਨ ਮੁਕਤ ਨਾ ਹੋਏ ਗੁਰੂ ਨਾਨਕ ਨਿਕਟ ਬਸੇ ਬਨਵਾਰੀ ਤਿਨ ਲੈਣਾ ਥਾਪ ਜੋਤ ਜਗਤਾਰੀ ਲੈਣੇ ਪੰਥ ਧਰਮ ਕਾ ਕੀਆ ਅਮਰਦਾਸ ਭੱਲੇ ਕੋ ਦੀਆ ਤਿਨ ਸ੍ਰੀ ਰਾਮਦਾਸ ਸੋਢੀ ਥਿਰਥ ਪਿਓ ਹਰ ਕਾ ਨਾਮ ਅਖੇ ਨਿਧ ਅਪਿਓ ਅਪਿਓ ਹਰ ਨਾਮ ਅਖੇ ਨਿਧ ਚੋ ਜੁਗ ਗੁਰ ਸੇਵਾ ਕਰ ਫਲ।

ਕਈਂ ਬੰਦੇ ਜੋ ਚਰਨ ਸਰਨ ਸੁਖ ਪਾਵੇ ਪਰਮਾਨੰਦ ਗੁਰਮੁਖ ਕਈਂ ਪ੍ਰਤੱਖ ਦੇ ਪਾਰ ਬ੍ਰਹਮ ਸੁਆਮੀ ਆਦ ਰੂਪ ਪੋਖਣ ਪਰਨੰ ਸਤਿਗੁਰ ਗੁਰ ਸੇਵ ਅਲਖ ਗਤ ਜਾ

ਦ੍ਰਿਸ਼ਟੁਭ ਕਰੈ ਹਰੇ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋ ਵਸ ਕਰੈ ਸਭੇ ਬਾਲ ਸਦਾ

ਜਨਮ ਜਨਮ ਦੀ ਸੱਜਣ ਸੱਚਾ ਪਾਤ ਸਾਹ ਸਿਰ ਸਾਹਾਂ ਜਿਸ ਪਾਸ ਬੈਠਿਆ ਸੋਹੇ ਸਭਨਾ ਦਾਵੇ ਸੱਜਣ ਸੱਚਾ ਪਾਤ ਸਾਹ ਸਿਰ ਸਾਹਾਂ

ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਅ ਧੁਰਾ ਤੂੰ ਰੱਖਦਾ ਆਇਆ ਪ੍ਰਹਲਾਦ ਜਾਨ ਤੁਧ ਰੱਖ ਲੈ ਹਰ ਜੀਅ ਹਰ ਨਾਖਸ ਮਾਰ ਪਚਾਇਆ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰਾਠਾ ਮਹੱਲਾ ਤੀਜਾ, ਘਰ ਪਹਿਲਾ ਤੇ ਤੁਕੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਉ, ਧੁਰ ਤੂੰ ਰੱਖਦਾ ਆਇਆ। ਪ੍ਰਹਿਲਾਦ ਜਨ ਤੁਧ ਰਾਖ ਲੇ ਹਰ ਜੀਉ, ਹਰ ਨਾਕ ਸੁਨਾਰ ਪਚਾਇਆ। ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਉ, ਮਨ ਮੁਖ ਭਰਮ ਭੁਲਾਇਆ। Thank you.